ਚੰਗਾ ਆਪਣਾ ਤੱਕ ਨੂੰ ਨਿਸ਼ਰਾਈਏ ਨਿਜਰਵਾਣਾ ਪਰਾ।

सर्वनित्या प्रख्यो सत्यं प्रियं स्वायाम।

ਉਹਨੇ ਦੁਨੀਆਂ ਤੋੜਿਆ ਬੰਧਨਾਂ ਨੂੰ ਪਾਣੀ ਥੋੜਾ ਖਾਇਆ।

Sarvam ne sattva dinte jagat prasaya.

Thank you.

ਲੱਗੇ ਚੁੱਪੇ ਛੇ ਬਣ ਜਾ ਰਿਹਾ।

छिड़ क्यों रोवन, साधु संग परब दे नानक रंग मनन।

ਜਿਹੜੇ ਅਸੀਂ ਛੋਟੇ ਛੋਟੇ ਸੁਰਾਂ ਲਾਉਂਦੇ ਹਾਂ ਵਿੱਚ, ਉਹਦੇ ਕਈ ਤਰ੍ਹਾਂ ਦੇ ਨਾਮਸ ਹੁੰਦੇ ਆ ਥਿਊਰੀ ਦੇ ਵਿੱਚ। ਜਿਹੜੇ ਗਮਕ ਹੈ ਬੜਾ ਭਾਰਾ ਹੈ, ਜਿਹਦਾ ਧੀਰ ਜਿਹਦਾ ਇਹਨੂੰ ਗਮਕ ਕਹਿੰਦੇ ਆ ਵੈਸੇ, ਉਹ ਬੜਾ ਭਾਰਾ ਹੈ, ਜਿਹਦਾ ਆਪਾਂ ਬੜੇ ਮੋਟਾ ਤੇਗਾਂ ਲਾ ਕੇ ਝਟਕਾ ਮਾਰਦਾ, ਉਹ ਭਾਰਾ ਹੁੰਦਾ ਨਾ, ਦੋਨੋਂ ਹੱਥਾਂ ਨਾਲ ਫੜ ਕੇ ਲੜਦੇ ਆ ਤੇਗਾਂ ਨਾਲ। ਲੇਕਿਨ ਜਿਹੜੇ ਹਲਕੇ ਹੁੰਦੇ ਆ ਨਾ, ਹੈ ਨਾ, ਹਲਕੇ ਵਾਲੇ ਉਹ ਥੋੜਾ ਤੇਜ਼ ਜਾਂਦੇ ਆ। ਜਿੱਦਾਂ ਕਮੰਦ ਕੋਰੜਾ ਦੇਖਿਆ ਹੋਇਆ ਨਾ, ਇਟਸ ਅ ਲੌਂਗ ਚੇਨ ਵਿਦ ਅ ਸਪਾਈਕ ਬਾਲ ਐਟ ਦੀ ਐਂਡ ਐਂਡ ਯੂ ਹੋਲਡਿੰਗ ਦ ਮੈਟਲ ਹੈਂਡਲ, ਉਹ ਬੜੇ ਤੇਜ਼ ਚੱਲਦੇ ਆ, ਉਹ ਲਾਈਟ ਹੁੰਦੇ। ਜਿੱਦਾਂ ਆਪਾਂ ਅੰਤਰਾਏ ਚ ਬੋਲਦੇ ਹਾਂ ਨਾ,

ਛੋਟੇ ਛੋਟੇ ਪੀਸ ਜਿਹੜੇ ਹੈਗੇ ਉਹ ਸ਼ਸਤਰਾਂ ਦੇ ਚਾਲ ਦਿਖਾਉਂਦੇ ਆ। ਅਸੀਂ ਸ਼ਸਤਰ ਦੇ ਪੂਜੇ ਕਰ ਰਹੇ ਹਾਂ ਹੁਣੇ। ਇਹ ਸ਼ਸਤਰ ਨਾਮ ਮਾਲਾ ਹੈ, ਅਸੀਂ ਸ਼ਸਤਰਾਂ ਦੇ ਗਿਣਦੇ ਹਾਂ, ਉਹਦੇ ਨਮਸਕਾਰ ਕਰਦੇ ਹਾਂ। ਯਹੀ ਹਮਾਰਾ ਪੀਰ। ਬਸ ਮਾਫ਼ ਕਰਨਾ ਵੀ ਮੈਂ ਸ਼ਬਦ ਰੁਕ ਲਿਆ, ਪਰ ਮੈਂ ਥੋੜ੍ਹਾ ਸ਼ੇਅਰ ਕਰਨਾ ਚਾਹ ਰਿਹਾ ਜਿਹੜਾ ਆਨੰਦ ਸਾਨੂੰ ਆ ਰਿਹਾ ਸੀ ਰਿਆਜ਼ ਦੇ ਵਿੱਚ, ਥੋੜ੍ਹਾ ਤੁਹਾਨੂੰ ਪਤਾ ਲੱਗ ਜਾਵੇ।

بسم الله الرحمن الرحيم.

Nam ne kadar güzel.

Thank you.

ਜਿਸ ਤੋਂ ਪਾਸ ਆਇਆ ਬਹੁਤ ਨਾਨਕ ਪ੍ਰਤੀਆਂ ਵਾਰਤਾ।

बिना तालो तालो ऐसी तरह से

Gracias.

Thank you.

ਆਪ ਨੂੰ
ਦੇ ਅੰਦਰ ਜੋ ਤੁਸੀਂ ਇਹ ਮਹਾਨ ਧਾਰਨਾ ਤੁਸੀਂ ਕਰ ਲਈ,

ਜਿਹਾ ਜਾਣੇ ਤੇ ਹੋਵੇ।

0: You are listening to SeekNet Radio, broadcasting live Gurbani Kirtan 24 hours a day from around the world.
1: Gurmat Sangeet vich Vadhans Raag da Prayog Shastri Sangeet lai bhi kita gaya hai. Ate lok tuna jiddan ghodiyan alauniyan aad lai bhi deh ਘੋੜੀ ਤੇ ਕਾਬੂ ਪਾਉਣ ਲਈ ਸ਼ਬਦ ਨਾਲ ਰਤੇ ਹੋਣਾ ਲਾਜ਼ਮੀ ਹੈ ਕਿਉਂਕਿ ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਉਰਧਾਰ ਸੱਚ ਸੰਗ੍ਰਹਿ ਸਦ ਸੱਚ ਰਹਿ ਸੱਚਾ ਨਾਮ ਪਿਆਰ ਮੌਤ ਵੇਲੇ ਗਾਏ ਜਾਂਦੇ ਲੋਕ ਗੀਤਾਂ ਦੀ ਲੈ ਅਲਾਉਣੀਆਂ ਉਹ ਵੀ ਇਸੇ ਰਾਗ ਵਿੱਚ ਹਨ ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਨਿਸ਼ਾਦ ਅਤੇ ਬਾਕੀ ਸ਼ੁੱਧ ਸੁਰ ਲੱਗਦੇ ਹਨ ਆਰੋਹ ਵਿੱਚ ਗੰਧਾਰ ਵਰਜਿਤ ਹੈ ਬਾਦੀ ਪੰਚਮ ਅਤੇ ਸਮਾਦੀ ਰਿਸ਼ਵ ਹੈ ਗਾਇਨ ਸਮਾਂ ਹੈ ਦਿਨ ਦਾ ਤੀਜਾ ਪਹਿਰ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਧੰਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ ਪ੍ਰਸਤੁਤ ਕਰ ਰਹੇ ਹਨ ਭਾਈ ਪ੍ਰਿਥੀਪਾਲ ਸਿੰਘ ਜੀ ਇੰਦੌਰ ਵਾਲੇ ਅਤੇ ਦੂਜਾ ਸ਼ਬਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ ਕੀਰਤਨ ਕਰ ਰਹੇ ਹਨ ਭਾਈ ਪਰਮਜੋਤ ਸਿੰਘ ਜੀ ਸਰਵਣ ਕਰੋ ਪਹਿਲਾ ਸ਼ਬਦ ਧੰਨ ਸੁਵੇਲਾ ਜਿਤ ਦਰਸ਼ਨ ਕਰਨਾ

ਅੜਿਆ ਪਿਨਰ ਸਾਜਾ ਮੇਰੇ ਤੇ ਨਾਲ ਦੂਈ ਕੁਦਰਤ ਸਾਜਿਆ ਕ੍ਰਾਸਿੰਗ ਜਿੱਥੋਂ ਚਾਉ ਦਾਤਾ ਕਰਤਾ ਆਪ ਨੂੰ ਤੁਸੇ ਮੈਂ ਕਰੈਪ ਸਾਓ ਤੂੰ ਜਾਣੋ ਇਹ ਸਭ ਸਹਿ ਦੇ ਲੈ ਸਜਨ ਕੁਆਓ ਕ੍ਰਾਸਿੰਗ ਜਿੱਥੋਂ ਚਾਉ।

ਜਨ ਜੋ ਪਾਇ ਕਾਲਿਕ ਨਾ ਹੋਇਆ ਧਰਮ ਭਾਲਿਆ ਜਿਸੇ ਸੱਚੇ ਸਚਿਨ ਬੜਾ ਜਨ ਵਾਸਤੇ ਜਮਾ ਲਿਆ ਥੋਨ ਪਾਇਨ ਕੂੜਿਆ ਉਹ ਕਾਲੇ ਦੋ ਚਾਲਿਆ ਤੇਰੇ ਨੈਣ ਤੇ ਸਜਣ ਗਏ ਹਾਰ ਗਏ ਸਿੱਖ ਗਵਾ ਲਿਆ ਲਿਖਣਾ ਹੋਇਆ ਧਰਮ ਭਾਲਿਆ।

ਹੋੜੀ ਸੱਚਾ ਸਹਿ ਵੇਖ ਤੂੰ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਸਿਮਲੈ ਸੱਚ ਤਨ ਸੱਚ ਕਮਾਇਆ ਸਤਿਗੁਰੂ ਮਿਲਿਆ ਸੱਚ ਪਾਇਆ ਜਿਨ ਕਹਿ ਸੱਚ ਵਸਾਇਆ।

ਸਾਹਮਣੇ ਦੱਸੋ ਇਹਨੇ ਕੀ ਪਛਾਣ ਦੇ ਸਾਰੇ ਕਰਮਾਂ ਬਾਹਰੇ ਦਾ ਟੋਏ ਨਾ ਲੈਣੀ ਸਾਹਮਣੇ ਕੂਲ ਨਾ ਬੁੱਝ ਨਾ ਆਪਣਾ ਆਉਂਦਾ ਆਪ ਰਹਿੰਦੇ ਸਾਡੀ ਕਾਠੀ ਜਾ ਤੁਰ ਤੁਰ ਜਾਸ ਰਹਿੰਦੇ ਤੂੰ ਮੰਗਾਏ ਜਾਏ ਦੇ ਤੂੰ ਮੰਗਾਏ ਜਾਏ ਜਾਏ

ਹਰ ਹਰ ਚਰਨ ਦੇ ਉਧਾਰੇ, ਹਰ ਹਰ ਚਰਨ ਦੇ ਉਧਾਰੇ, ਸਿਵ ਸਵਾਮੀ ਸਤਿਗੁਰ ਆਪਣਾ ਕਾਜ ਸਭ ਹਮਾਰੇ, ਬੁੰਦਾ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ, ਪੁਨਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ, ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮੀ ਅਪਾਰੇ, ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਲਕਾ ਪਾਰ ਕਛਵਾ ਵਿਚਾਰੇ, ਨਾਮ ਰਤਨ ਸੁਣ ਜਪ ਜਪ

Sari sada, tera antena para bari.

ਸਾਧੂਆਂ ਦਾ ਸੰਗ ਅਤੇ ਸਾਧੂਆਂ ਦੇ ਨਾਲ ਡਾਇਲੋਗ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ, ਉਹਨਾਂ ਦੇ ਨਾਲ ਗੋਸ਼ਟੀ।

ਉਹਨਾਂ ਦੇ ਨਾਲ ਹੀ ਆਪਣੀ ਲਿਵ ਲਗਾਓ, ਉਹਨਾਂ ਦੇ ਨਾਲ ਜੁੜੇ ਰਹੋ, ਉਹਨਾਂ ਦੀ ਯਾਦ ਉਹਨਾਂ ਦੇ ਖਿਆਲ ਦੇ ਵਿੱਚ ਰਹੋ, ਉਹਨਾਂ ਦੀ ਸੰਗਤ ਕਰੋ, ਉਹਨਾਂ ਦੀ ਗੋਸ਼ਟੀ ਕਰੋ, ਉਹਨਾਂ ਦੇ ਨਾਲ ਬੈਠ ਕੇ ਵਿਚਾਰਾਂ ਕਰੋ। ਕਹਿੰਦੇ ਹਨ

ਉਹੀ ਸੁੰਦਰ ਹਨ, ਸੋਹਣੇ ਹਨ। ਕੌਣ? ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧੂਆਂ ਦੇ ਸੰਗ ਦੇ ਵਿੱਚ ਉੱਠਦੇ ਬੈਠਦੇ ਹਨ, ਉਹ ਅਤਿ ਸੁੰਦਰ ਹਨ, ਅਤਿ ਸੋਹਣੇ। ਉਹਨਾਂ ਦੀ ਜ਼ਿੰਦਗੀ ਦੇ ਗਲੇ ਹੋਏ ਗੁਣ ਜਿਹੜੇ ਹਨ, ਉਹ ਵਾਪਸ ਹੀਲ ਹੋਣੇ ਸ਼ੁਰੂ ਹੋ ਜਾਂਦੇ ਹਨ, ਉਹਨਾਂ ਦੇ ਗੁਣ ਵਾਪਸ ਲੌਟਣੇ ਸ਼ੁਰੂ ਹੋ ਜਾਂਦੇ ਹਨ। ਅਤੇ ਮਰਿਆ ਹੋਇਆ ਇਨਸਾਨ ਜਿਸ ਦੀ ਜ਼ਿੰਦਗੀ ਪੂਰੀ ਗਲ ਚੁੱਕੀ ਹੋਵੇ, ਅੰਦਰਲੇ ਸਾਰੇ ਗੁਣ ਗਲ ਚੁੱਕੇ ਹੋਣ, ਗੁਰੂ ਬਾਬਾ ਜੀ ਆਖਦੇ ਹਨ ਉਹ ਸਾਧੂ ਦੀ ਸੰਗਤ ਦੁਆਰ ਵਿੱਚ ਦੁਆਰਾ ਜੀ ਪੈਂਦਾ ਹੈ। ਬਾਣੀ ਦਾ ਪ੍ਰਮਾਣ ਸੁਣੋ, ਕਹਿੰਦੇ ਹਨ

ਸਾਧ ਸੰਗਤ ਦੇ ਵਿੱਚ ਆਤਮਕ ਤੌਰ ਤੇ ਅੰਦਰਲੇ ਜੀਵਨ ਵੱਲੋਂ, ਰੂਹਾਨੀ ਜੀਵਨ ਵੱਲੋਂ, ਸਪਿਰਚੁਅਲ ਲਾਈਫ ਵੱਲੋਂ, ਆਤਮਕ ਜੀਵਨ ਵੱਲੋਂ ਜੋ ਬਿਲਕੁਲ ਖਤਮ ਹੋ ਚੁੱਕਾ ਹੈ, ਮਰਿਆ ਹੋਇਆ ਇਨਸਾਨ ਹੈ, ਕਹਿੰਦੇ ਸਾਧੂ ਦੇ ਟੱਚ ਦੇ ਦੁਆਰਾ, ਸਾਧੂ ਦੀ ਜੋ ਐਨਰਜੀ ਦੀ ਫੀਲਡ ਹੈ ਉਸ ਦੇ ਵਿੱਚ ਆਉਂਦਿਆਂ ਹੀ ਕਹਿੰਦੇ ਉਹ ਇਨਸਾਨ ਵੀ ਦੁਬਾਰਾ ਜ਼ਿੰਦਾ ਹੋ ਜਾਂਦਾ ਹੈ, ਉਸ ਦੇ ਵਿੱਚ ਵੀ ਰੂਹਾਨੀ ਜੀਵਨ ਦੀ ਸ਼ੁਰੂਆਤ ਹੋ ਜਾਂਦੀ ਹੈ। ਸਾਧ ਕੇ ਸੰਗ ਸਦਾ ਪ੍ਰਫੁੱਲੇ, ਸਾਧੂ ਦੇ ਸੰਗਤ ਦੇ ਵਿੱਚ ਹਮੇਸ਼ਾ ਇਨਸਾਨ ਦੀ ਜੋ ਸੋਲ ਹੈ ਉਹ ਡਿਵੈਲਪ ਕਰਦੀ ਹੈ, ਉਹ ਬਲੂਮ ਕਰਦੀ ਹੈ। ਇਸ ਕਰਕੇ ਗੁਰੂ ਬਾਬਾ ਜੀ ਭਗਤ ਰਵਿਦਾਸ ਜੀ ਦੇ ਇਸ ਆਈਡੀਆ ਨੂੰ ਬਾਣੀ ਦੇ ਰਾਹੀਂ ਸਪੋਰਟ ਕਰਦੇ ਹਨ, ਉਸ ਦੇ ਨਾਲ ਸਹਿਮਤ ਹਨ ਕਿ ਗੁਰੂਆਂ ਦੀ ਭਗਤਾਂ ਦੀ ਇੱਕ ਹੀ ਵਿਚਾਰ ਹੈ, ਉਹ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੋ ਪ੍ਰਾਣਾਂ ਦਾ ਨਾਥ ਹੈ, ਉਹ ਸਭਨਾਂ ਦਾ ਪਿਆਰਾ ਹੈ, ਅਗਰ ਉਸ ਨੂੰ ਮਿਲਣਾ ਹੈ ਤੇ ਇੱਕ ਹੀ ਢੰਗ ਹੈ, ਉਹ ਹੈ ਸਾਧ ਸੰਗਤ ਪ੍ਰੇਮ ਨਾਲ।

ਕੱਚੜਿਆਂ ਸਿਓ ਤੋੜ। ਇਹ ਜਿਹੜੀਆਂ ਕੱਚੀਆਂ ਦੋਸਤੀਆਂ ਹਨ, ਕੱਚੇ ਰਿਸ਼ਤੇ ਹਨ, ਕੱਚੇ ਮਿਲਾਪ, ਇਹ ਤੋੜ, ਇਹਨਾਂ ਤੋਂ ਦੂਰ ਹੋ। ਇਹਨਾਂ ਨੇ ਨਾ ਇੱਥੇ ਨਾ ਅਗਾਂਹ, ਇਹਨਾਂ ਨੇ ਸਾਥ ਨਹੀਂ ਦੇਣਾ, ਕੰਮ ਨਹੀਂ ਆਉਣਾ।

ਕਹਿੰਦੇ ਇੱਕ ਪਲਕ ਵੀ ਜੋ ਸਾਧ ਦੇ ਨਾਲ ਮਿਲ ਕੇ ਬੈਠਣਾ ਹੈ, ਸਾਧ ਸਮਾਗਮ ਦੇ ਵਿੱਚ ਬੈਠਣਾ ਹੈ, ਸਾਧੂ ਦੇ ਸੰਗਮ ਦੇ ਵਿੱਚ ਬੈਠਣਾ ਹੈ, ਕਹਿੰਦੇ ਹਨ ਉਹਦਾ ਜਿਹੜਾ ਫਲਕ ਹੈ, ਉਹਦਾ ਫਲ ਹੈ ਕੋਟ ਬੈਕੁੰਠ ਪਾਏ, ਕਰੋੜਾਂ ਬੈਕੁੰਠਾਂ ਦੇ ਪਾਉਣ ਦੇ ਬਰਾਬਰ ਹੈ। ਕਿਉਂਕਿ ਕਿਤਨਾ ਵੀ ਪਰੇਸ਼ਾਨ ਇਨਸਾਨ ਹੋਵੇ, ਉਹ ਜਦੋਂ ਸਾਧੂ ਮਹਾਂਪੁਰਸ਼ ਦੇ ਪਾਸ ਆਉਂਦਾ ਹੈ ਉਹ ਸ਼ਾਂਤ ਹੋ ਜਾਂਦਾ। ਕਿਤਨਾ ਵੀ ਦੁਖੀ ਹੋਵੇ ਉਹ ਸਾਧੂ ਮਹਾਂਪੁਰਸ਼ ਦੇ ਪਾਸ ਆ ਕੇ ਉਸਦੀ ਚਿੱਤ ਦੀ ਅਵਸਥਾ ਆਪਣੇ ਆਪ ਹੀ ਬਦਲ ਜਾਂਦੀ। ਕਿਤਨਾ ਵੀ ਇਨਸਾਨ ਭਟਕਿਆ ਹੋਵੇ ਉਹ ਸਾਧੂ ਮਹਾਂਪੁਰਸ਼ਾਂ ਦੇ ਪਾਸ ਆ ਕੇ ਬੈਠਦਿਆਂ ਹੀ ਉਸਨੂੰ ਚੈਨ ਆਉਣੀ ਸ਼ੁਰੂ ਹੋ ਜਾਂਦੀ, ਕਿਉਂਕਿ ਉੱਥੇ ਉਹਨਾਂ ਦੇ ਅੰਦਰ ਦੀ ਜੋ ਆਤਮਕ ਸੁਗੰਧੀ ਹੈ, ਉਹਨਾਂ ਦੇ ਅੰਦਰਲਾ ਜੋ ਆਤਮਕ ਟਿਕਾਓ ਹੈ, ਉਹਨਾਂ ਦੇ ਅੰਦਰ ਦੀ ਜੋ ਰੂਹ ਦੀ ਮਿਠਾਸ ਹੈ, ਰੂਹ ਦੀ ਠੰਡਕ ਹੈ, ਰੂਹ ਦੀ ਸ਼ਾਂਤੀ ਹੈ, ਅਤੇ ਉਸਦਾ ਜੋ ਔਰਾ ਹੈ, ਉਸਦੀਆਂ ਜੋ ਵਾਈਬ੍ਰੇਸ਼ਨਸ ਹਨ, ਉਹ ਹਰੇਕ ਇਨਸਾਨ ਨੂੰ ਅਫੈਕਟ ਕਰਦੀਆਂ ਹਨ, ਹਰੇਕ ਇਨਸਾਨ ਦੇ ਉੱਤੇ ਉਹ ਆਪਣਾ ਅਸਰ ਰੱਖਦੀਆਂ ਹਨ, ਹਰੇਕ ਇਨਸਾਨ ਨੂੰ ਉਹ ਇੱਕ ਕਿਸਮ ਦਾ ਵਾਸ਼ ਕਰਕੇ ਰੱਖ ਦਿੰਦੀਆਂ ਹਨ। ਤੋ ਇਸ ਕਰਕੇ ਬਾਣੀ ਦੇ ਵਿੱਚ, ਇਸ ਸ਼ਬਦ ਦੇ ਵਿੱਚ ਭਗਤ ਜੀ ਆਖ ਰਹੇ ਹਨ ਕਿ ਸਾਧ ਸੰਗਤ ਹੀ ਸਭ ਤੋਂ ਵੱਡਾ ਭਗਤੀ ਦਾ ਜ਼ਰੀਆ। ਆਓ ਹੁਣ ਬਾਕੀ ਦੀਆਂ ਲਾਈਨਾਂ ਦੀ ਵਿਚਾਰ ਕਰਕੇ ਫਿਰ ਕੀਰਤਨ ਸਮਾਪਤ ਹੋਏਗਾ। ਇਹ ਤੇ ਪਹਿਲਾਂ ਭਗਤ ਜੀ ਨੇ ਇੱਕ ਕੁਐਸਚਨ ਰੇਜ਼ ਕੀਤਾ ਕਿ ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ, ਕਿਹੜੀ ਭਗਤੀ ਦੇ ਦੁਆਰਾ ਵਾਹਿਗੁਰੂ ਮਿਲਦਾ ਹੈ। ਫਿਰ ਆਪਣਾ ਖੁਦ ਦਾ ਜਵਾਬ ਦਿੱਤਾ ਕਿ ਮੈਨੂੰ ਮਿਲਿਆ ਹੈ ਸਾਧ ਸੰਗਤ ਦੇ ਦੁਆਰਾ। ਪਰ ਸਾਧ ਸੰਗਤ ਦੇ ਦੁਆਰਾ ਵੀ ਕਿਵੇਂ ਮਿਲਿਆ ਹੈ, ਇਹ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਜਾਣਨਾ ਕਿ ਸਾਧ ਸੰਗਤ ਦੇ ਦੁਆਰਾ ਕਿਵੇਂ ਮਿਲਿਆ ਹੈ, ਭਗਤ ਜੀ ਨੇ ਸਾਧ ਸੰਗਤ ਕਿਵੇਂ ਕੀਤੀ ਹੈ, ਭਗਤ ਜੀ ਦੀ ਸਾਧ ਸੰਗਤ ਅਤੇ ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਫਰਕ। ਅਸੀਂ ਗੁਰਦੁਆਰੇ ਆਉਂਦੇ ਹਾਂ, ਹਰ ਐਤਵਾਰ ਆਉਂਦੇ ਹਾਂ, ਜਦੋਂ ਵੀ ਵਕਤ ਮਿਲਦਾ ਆਉਂਦੇ ਹਾਂ, ਔਰ ਕਿਤਨੇ ਕਿਤਨੇ ਸਾਲ ਆਉਂਦੇ ਰਹੇ ਨੇ। ਸੋਚਦੇ ਤੇ ਅਸੀਂ ਵੀ ਹਨਾ ਵੀ ਅਸੀਂ ਸਾਧ ਸੰਗਤ ਕਰਦੇ ਹਾਂ, ਪਰ ਅਸੀਂ ਆਪਣੇ ਜੀਵਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦੇ ਕਿ ਮੈਂ ਸਾਧ ਸੰਗਤ ਇਤਨੇ ਕੁ ਸਾਲ ਕੀਤੀ ਹੈ ਔਰ ਮੈਨੂੰ ਪਰਮ ਗਤੀ ਮਿਲ ਗਈ। ਭਗਤ ਰਵਿਦਾਸ ਜੀ ਨੇ ਤੇ ਕੀਤੀ ਸਾਧ ਸੰਗਤ ਤੇ ਉਹਦਾ ਰਿਜ਼ਲਟ ਸਾਹਮਣੇ ਹੈ। ਉਹ ਆਪ ਆਖ ਰਹੇ ਹਨ ਕਿ ਆਈ ਹੈਵ ਅਟੇਂਡ ਦਾ ਹਾਈਐਸਟ ਸਟੇਟ ਆਫ ਮਾਈਂਡ, ਪਰਮ ਗਤੀ। ਲੇਕਿਨ ਸਾਡੇ ਵਿੱਚੋਂ ਇਮਾਨਦਾਰੀ ਦੇ ਨਾਲ ਅਸੀਂ ਆਪਣੇ ਅੰਦਰ ਦੇਖ ਕੇ, ਆਪਣੇ ਅੰਦਰੋਂ ਆਪਣੀ ਆਵਾਜ਼ ਨੂੰ ਸੁਣੀਏ, ਇਜ਼ ਦੇਅਰ ਐਨੀ ਵੋਇਸ ਵਿਚ ਸੇਜ਼ ਦੈਟ ਆਈ ਹੈਵ ਫਾਊਂਡ ਸਮਥਿੰਗ। ਮੈਟਰ ਆਫ ਫੈਕਟ, ਜਦੋਂ ਲੋਕ ਕਈ ਕਈ ਸਾਲਾਂ ਤੋਂ ਬਾਅਦ ਗੁਰਦੁਆਰੇ ਦੇ ਵਿੱਚ ਆਉਂਦੇ ਰਹਿੰਦੇ ਹਨ, ਜਾਂਦੇ ਰਹਿੰਦੇ ਹਨ, ਐਂਡ ਫਾਈਨਲੀ ਦੱਸੇ ਕਿ ਨਾ ਸਾਨੂੰ ਕੁਛ ਸਮਝ ਆਉਂਦਾ ਹੈ, ਨਾ ਸਾਡੇ ਬੱਚਿਆਂ ਨੂੰ ਕੁਛ ਸਮਝ ਆਉਂਦਾ ਹੈ, ਕੁਛ ਮਿਲਦਾ ਤੇ ਨਹੀਂ। ਇਜ਼ ਇਟ ਟਰੂ ਔਰ ਨਾਟ, ਸੱਚ ਹੈ ਜਾਂ ਨਹੀਂ? ਸਾਨੂੰ ਉਹ ਪਰਮ ਗਤੀ, ਉਹ ਆਤਮਕ ਅਵਸਥਾ, ਉਹ ਵਾਹਿਗੁਰੂ ਦਾ ਮਿਲਣ ਕਿਉਂ ਨਹੀਂ ਹੁੰਦਾ, ਜਦਕਿ ਅਸੀਂ ਵੀ ਸਾਧ ਸੰਗਤ ਕਰਦੇ ਹਾਂ, ਆਪਣੇ ਵੱਲੋਂ ਤੇ ਕਰਦੇ ਹਾਂ, ਆਪਣੇ ਵੱਲੋਂ ਤੇ ਆਉਂਦੇ ਹੀ ਹਾਂ, ਪਰ ਕੋਈ ਲਾਈਫ ਦੇ ਵਿੱਚ ਟਰਾਂਸਫਾਰਮੇਸ਼ਨ ਕਿਉਂ ਨਹੀਂ ਹੁੰਦੀ, ਕੋਈ ਲਾਈਫ ਦੇ ਵਿੱਚ ਤਬਦੀਲੀ ਕਿਉਂ ਨਹੀਂ ਆਉਂਦੀ, ਬਦਲਾਹਟ ਕਿਉਂ ਨਹੀਂ ਆਉਂਦੀ? ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅਤੇ ਭਗਤ ਰਵਿਦਾਸ ਜੀ ਦੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਹੈ, ਫਰਕ ਕੀ ਹੈ, ਡਿਫਰੈਂਸ ਕੀ ਹੈ? ਆਓ, ਭਗਤ ਰਵਿਦਾਸ ਜੀ ਕਹਿੰਦੇ ਹਨ ਸਾਧ ਸੰਗਤ ਜਦੋਂ ਮੈਂ ਕੀਤੀ, ਸਾਧੂ ਦੀ ਸੰਗਤ ਜਦੋਂ ਮੈਂ ਕੀਤੀ, ਸਾਧੂ ਮਹਾਂਪੁਰਸ਼ ਦੇ ਪਾਸ ਜਦੋਂ ਮੈਂ ਆਇਆ, ਦੈਨ ਦੇਰ ਵਾਜ਼ ਅ ਬਿਗ ਕੰਟਰਾਸਟ। ਸਾਧੂ ਨੂੰ ਮੈਂ ਦੇਖਿਆ, ਆਪਣੇ ਆਪ ਨੂੰ ਦੇਖਿਆ, ਜ਼ਿੰਦਗੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਨਜ਼ਰ ਆਇਆ। ਸਾਧੂ ਟਿਕਾਓ ਚ ਦੇਖਿਆ, ਮੈਂ ਆਪਣੇ ਆਪ ਨੂੰ ਭਟਕਣ ਚ ਦੇਖਿਆ। ਸਾਧੂ ਸ਼ਾਂਤ ਦੇਖਿਆ, ਮੈਂ ਆਪਣੇ ਆਪ ਨੂੰ ਅਸ਼ਾਂਤ ਦੇਖਿਆ। ਸਾਧੂ ਤ੍ਰਿਪਤ ਹੈ, ਕੰਟੈਂਟਡ ਹੈ,
लेकिन मेरे अंदर खाशा ही खाशा है। साधु नू कोई भी मिलता है, साधु दा एक समान प्यार हरेक नू मिलता है। मैं जो मिलता हाँ हरेक नू इको ही तरह नहीं मिलता, किसे नू प्यार ना मिलता हाँ, किसे नू फर्जी तौर पर ही मिलता हाँ, किसे नू मिलना ही नहीं चाहता। पर साधु दा दिल इतना ओपन है और उस दे विचों निकलता ही सिर्फ प्यार है, ऐसा कॉन्ट्रास्ट देख के साधु दे पास बैठिया पवित्रता ही पवित्रता है, कोई मैला ख्याल ही नहीं आता। साधु दी जिंदगी च मैं एक मर्यादा, एक लयबद्धता, एक जीवन दा डिसिप्लिन देखता हूं। साधु दे जीवन दे विच उठन च, बैठन च, बोलन च, चलन च, पहनन च, हर गल दे विच एक ग्रेस है। लेकिन अपने जीवन दे विच मैं देखता हाँ ते जीवन बेटगा है, कोई डिसिप्लिन नहीं है, कोई ग्रेस नहीं है। कहिंदे इतना वड्डा कॉन्ट्रास्ट देखिया ते मैं पाया कि मैं किथे हाँ, मेरी अवस्था की है और साधु दी अवस्था की है। मैनू सामने एक लाइफ मॉडल नजर आया, एक मिरर नजर आया जिस दे विच मैं अपने आप नू रिफ्लेक्ट कर सके। तो जदों मैं साधु दे अंदर अपने आप नू रिफ्लेक्ट कीता तो कहंदे पहली इनसाइट, फर्स्ट इनसाइट, फर्स्ट अवेयरनेस विच केम टू मी ओ ए सी मैले कपड़े कहां लौत हो। पहली अवेयरनेस ए आई कि मैनू अपने अंदर मैल नजर आई कि मेरा दिल, मेरा अंदर मैला है। ते इस दे विचों ए होश आई, ए जाग आई कि जद मैं खुद ही अपनी मैल देख ली है कि मेरे अपने अंदर मैल है, और जितनी देर तक वो तुहाडे सामने कॉन्ट्रास्ट नहीं आएगा अपनी मैल नहीं दिसेगी। क्योंकि पवित्रता ही साढ़े सामने आवे तो सानू अपनी मैल दिसेगी। ते महापुरुषां दी पवित्रताई दे सामने जदों मैनू अपनी मैल दिसी ते मेरे अंदर फौरन ये सवाल पैदा होया कि मैं दूसरियां दे मैले कपड़े कदों तक धोंदा रहांगा जबकि अज मैनू अपने अंदर भी मैल नजर आ गई। ये आख रहे हैं

ਕਹਿੰਦੇ ਹਨ ਹੁਣ ਮੈਨੂੰ ਆਪਣੇ ਅੰਦਰ ਮੈਲ ਦਿਸੀ ਹੈ, ਹੁਣ ਮੈਂ ਪਹਿਲਾਂ ਆਪਣੀ ਮੈਲ ਨੂੰ ਧੋਵਾਂ ਜਾਂ ਦੂਸਰਿਆਂ ਦੀ ਮੈਲ ਦੀ ਚਿੰਤਾ ਕਰਾਂ। ਜਦੋਂ ਆਪਣੇ ਅੰਦਰ ਇੱਕ ਦਫਾ ਮੈਲ ਦਿਸ ਪੈਂਦੀ ਹੈ ਨਾ, ਉਦੋਂ ਇਨਸਾਨ ਤੜਪ ਉੱਠਦਾ ਹੈ, ਉਦੋਂ ਇਨਸਾਨ ਉਦਾਸ ਹੋ ਜਾਂਦਾ ਹੈ, ਉਦੋਂ ਇਨਸਾਨ ਦੇ ਅੰਦਰ ਇੱਕ ਟਰਮੋਇਲ ਉੱਠ ਪੈਂਦਾ ਹੈ, ਉਦੋਂ ਇਨਸਾਨ ਤੋਂ ਉਹ ਮੈਲ ਜਰਨੀ ਬਹੁਤ ਮੁਸ਼ਕਲ ਹੋ ਜਾਂਦੀ, ਉਸਨੂੰ ਟਾਲਰੇਟ ਨਹੀਂ ਕੀਤਾ ਜਾ ਸਕਦਾ। ਅਸੀਂ ਇਸ ਕਰਕੇ ਹੀ ਆਰਾਮ ਦੇ ਨਾਲ ਕੰਫਰਟੇਬਲੀ ਜੀਂਦੇ ਜਾਂਦੇ ਹਾਂ ਕਿਉਂਕਿ ਸਾਨੂੰ ਆਪਣੀ ਮੈਲ ਦਿਸਦੀ ਹੀ ਨਹੀਂ ਹੈ, ਔਰ ਦੂਸਰਿਆਂ ਸਾਰਿਆਂ ਦੀ ਹੀ ਦਿਸਦੀ, ਦੂਸਰਿਆਂ ਸਭਨਾਂ ਦੀ ਦਿਸਦੀ ਔਰ ਆਪਣੀ ਦਿਸਦੀ ਨਹੀਂ। ਔਰ ਅਗਰ ਕੋਈ ਦੂਸਰਾ ਇਨਸਾਨ ਸਾਨੂੰ ਦਿਖਾਏ ਕਿ ਤੁਹਾਡੇ ਅੰਦਰ ਆ ਮੈਲ ਹੈ, ਤਾਂ ਅਸੀਂ ਉਸਦੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਹਾਂ। ਨੰਬਰ ਇੱਕ, ਸਾਧ ਸੰਗਤ ਦਾ ਫਸਟ ਇੰਪੈਕਟ ਜੋ ਭਗਤ ਰਵਿਦਾਸ ਜੀ ਦੇ ਉੱਤੇ ਪਿਆ ਕਿ ਹੀ ਕੁਡ ਸੀ ਹਿਸ ਟਰੂ ਪਿਕਚਰ ਆਫ ਹਿਸ ਇਨਸਾਈਡ, ਉਹ ਆਪਣੇ ਅੰਦਰਲੀ ਸਹੀ ਤਸਵੀਰ ਦੇਖ ਸਕੇ। ਹੀ ਇਨਕਾਊਂਟਰਡ ਹਿਸ ਇਨਰ ਫੇਸ ਟੂ ਫੇਸ ਐਂਡ ਇਟ ਵਾਜ ਸੋ ਅਗਲੀ ਦੈਟ ਹੀ ਕੁਡ ਨਾਟ ਬੇਅਰ ਇਟ, ਹੀ ਕੁਡ ਨਾਟ ਟੋਲਰੇਟ ਇਟ। ਤੋ ਕਹਿੰਦੇ ਹਨ ਇਹ ਦਿਸਣ ਤੋਂ ਬਾਅਦ ਅਗਲੀ ਲਾਈਨ ਚੋਂ ਨਹੀਂ ਕਿਹਾ ਹੈ, ਆਵੇਗੀ ਨੀਂਦ ਕਹਾਂ ਲੱਗ ਸੋ, ਕਹਾਂ ਲੱਗਦਾ ਮਤਲਬ ਫਾਰ ਹਾਉ ਲੌਂਗ ਨਾਓ ਆਈ ਕੈਨ ਗੋ ਔਨ ਅਵਾਇਡਿੰਗ ਇਟ, ਕਿਤਨੀ ਕੁ ਦੇਰ ਤੱਕ ਇਸ ਨੂੰ ਮੈਂ ਹੁਣ ਅਵਾਇਡ ਕਰ ਸਕਦਾ ਹਾਂ, ਕਿਤਨੀ ਕੁ ਦੇਰ ਤੱਕ ਮੈਂ ਅੱਖਾਂ ਬੰਦ ਕਰਕੇ ਇਸ ਮੈਲ ਦੇ ਨਾਲ ਜੀ ਸਕਦਾ ਹਾਂ, ਕਿਤਨੀ ਕੁ ਦੇਰ ਤੱਕ ਇਸ ਮੈਲ ਨੂੰ ਮੈਂ ਆਪਣੇ ਅੰਦਰ ਰੱਖ ਸਕਦਾ ਹਾਂ, ਵਿਚ ਇਜ਼ ਐਕਸਟ੍ਰੀਮਲੀ ਪੇਨਫੁਲ। ਕਿਸੇ ਨੂੰ ਅਗਰ ਪਤਾ ਲੱਗ ਜਾਏ, ਦਿਸ ਜਾਏ, ਤਾਂ ਉਹ ਆਪਣੇ ਅੰਦਰ ਉਸ ਮੈਲ ਨੂੰ ਰੱਖ ਨਹੀਂ ਸਕਦਾ ਕਿਉਂਕਿ ਉਹ ਇਤਨੀ ਜ਼ਿਆਦਾ ਦਰਦ ਦਿੰਦੀ ਹੈ। ਕਹਿੰਦੇ ਹਨ ਹੁਣ ਮੈਂ ਇਸ ਨੂੰ ਪੋਸਟਪੋਨ ਨਹੀਂ ਕਰ ਸਕਦਾ, ਹੁਣ ਮੈਂ ਇਸ ਨੂੰ ਡਿਲੇ ਨਹੀਂ ਕਰ ਸਕਦਾ, ਹੁਣ ਐਸਾ ਨਹੀਂ ਕਿ ਮੈਨੂੰ ਪਤਾ ਲੱਗ ਗਿਆ ਹੈ ਤੇ ਫਿਰ ਵੀ ਮੈਂ ਆਰਾਮ ਦੇ ਨਾਲ ਸੌਂ ਜਾਵਾਂ। ਕਹਿੰਦੇ ਮੈਂ ਬਥੇਰਾ ਸੌਂ ਚੁੱਕਾ ਹਾਂ, ਹੁਣ ਕਿੰਨੀ ਕੁ ਦੇਰ ਤੱਕ ਸੁੱਤਾ ਰਹਾਂਗਾ, ਆਈ ਵਿਲ ਹੈਵ ਟੂ ਡੂ ਸਮਥਿੰਗ, ਮੈਨੂੰ ਕੋਈ ਐਕਸ਼ਨ ਕਰਨਾ ਪਏਗਾ। ਸੋ ਫਸਟ ਇਨਸਾਈਟ, ਫਸਟ ਇੰਪੈਕਟ, ਫਸਟ ਇਫੈਕਟ ਆਫ ਦ ਸਾਧ ਸੰਗਤ ਵਾਸ ਭਗਤ ਰਵਿਦਾਸ ਜੀ ਦੇ ਉੱਤੇ ਕਿ ਉਹਨਾਂ ਨੂੰ ਆਪਣੇ ਜੀਵਨ ਦੀ ਅੰਦਰਲੀ ਤਸਵੀਰ ਨਜ਼ਰ ਆਈ ਜਿਸ ਦੇ ਅੰਦਰ ਮੈਲ ਸੀ, ਤਾਂ ਉਸ ਮੈਲ ਨੂੰ ਦੇਖਣ ਤੋਂ ਬਾਅਦ ਫੌਰਨ ਉਹਨਾਂ ਦੀ ਫਸਟ ਪ੍ਰਾਇਓਰਿਟੀ ਇਹ ਸੀ ਕਿ ਇਸ ਮੈਂ ਮੈਲ ਨੂੰ ਹੁਣ ਕਦੋਂ ਤੱਕ ਆਪਣੇ ਅੰਦਰ ਰੱਖਾਂਗਾ, ਕਦੋਂ ਤੱਕ ਮੈਂ ਹੁਣ ਦੂਸਰਿਆਂ ਦੀ ਮੈਲ ਵੱਲ ਦੇਖਾਂਗਾ ਜਦਕਿ ਆਪਣਾ ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ, ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ। ਆਓ ਇਸ ਲਾਈਨ ਨੂੰ ਫਿਰ ਸੁਣੋ।

ਗੁਰੂ ਗ੍ਰੰਥ ਸਾਹਿਬ ਜੀ ਭਗਤ ਜੀ ਦੇ ਇਸ ਸਾਰੇ ਸ਼ਬਦ ਦੀ ਇੱਕ ਇੱਕ ਲਾਈਨ ਨੂੰ ਗੁਰੂ ਸਾਹਿਬਾਂ ਨੇ ਸਪੋਰਟ ਕੀਤਾ ਹੈ ਕਿ ਪਹਿਲਾ ਅਸਰ ਇਹ ਹੈ ਕਿ ਆਪਣੇ ਅਵਗੁਣ, ਆਪਣੀਆਂ ਕਮਜ਼ੋਰੀਆਂ, ਆਪਣੀ ਮੈਲ ਜੋ ਹੈ ਉਹ ਦਿਸਦੀ ਹੈ, ਔਰ ਜਿਸ ਨੂੰ ਦਿਸ ਪੈਂਦੀ ਹੈ ਉਹ ਇਹ ਸ਼ਬਦ ਇਸ ਤਰ੍ਹਾਂ ਐਕਸਪ੍ਰੈਸ ਕਰਦਾ ਹੈ ਕਿ

No, last line, which a sense of responsibility. ਪਲਤਰਵਦਾਸ ਜੀ ਆਖਦੇ ਹਨ, ਕੌਰਵਦਾਸ ਪਹਿਓ ਜਬ ਲਿਖ, ਕਹਿੰਦੇ ਅੱਗੇ ਮੈਂ ਦੂਸਰਿਆਂ ਦਾ ਹਿਸਾਬ ਕਿਤਾਬ ਰੱਖਦਾ ਹੁੰਦਾ ਸੀ, ਸਭਨਾਂ ਦਾ ਰੱਖਦਾ ਹੁੰਦਾ ਸੀ ਕਿ ਮੈਂ ਸਭਨਾਂ ਨੂੰ ਜਾਣਦਾ ਕੌਣ ਕੀ ਕਰਦਾ ਕੌਣ ਨਹੀਂ ਕੀ ਨਹੀਂ ਕਰਦਾ, ਸਭਨਾਂ ਨੂੰ ਜਾਣਦਾ। ਕਹਿੰਦੇ ਹੁਣ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਮੈਂ ਕੀ ਕਰਦਾ ਰਿਹਾ। ਕੌਰਵਦਾਸ ਪਹਿਓ ਜਬ ਲਿਖੋ, ਜਦੋਂ ਮੈਂ ਕਹਿੰਦੇ ਆਪਣਾ ਲੇਖਾ ਜੋਖਾ ਕੀਤਾ, ਆਪਣਾ ਹਿਸਾਬ ਕਿਤਾਬ ਕੀਤਾ, ਤਾਂ ਫਿਰ ਕੀ ਹੋਇਆ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ, ਜੋ ਮੈਨੂੰ ਆਪਣੇ ਕਰਮ ਨਜ਼ਰ ਨਹੀਂ ਸਨ ਆਉਂਦੇ ਹੁੰਦੇ, ਜੋ ਮੈਂ ਖੁਦ ਕਰਦਾ ਸਾਂ, ਕਹਿੰਦੇ ਜੋ ਜੋ ਕੁਛ ਮੈਂ ਕਰਦਾ ਰਿਹਾ ਕਰਦਾ ਸੀ, ਕਹਿੰਦੇ ਉਹ ਸਾਹਮਣੇ ਮੇਰੇ ਪ੍ਰਤੱਖਸ਼ ਦੇ ਵਿੱਚ ਮੈਂ ਉਸਨੂੰ ਦੇਖਿਆ ਕਿ ਮੈਂ ਕੀ ਕਰਦਾ ਰਿਹਾ, ਅਤੇ ਉਸ ਦੀ ਸਾਰੀ ਰਿਸਪੋਂਸੀਬਿਲਟੀ ਅੱਗੇ ਮੈਂ ਦੂਸਰਿਆਂ ਤੇ ਸਿੱਟਦਾ ਸੀ। ਅਦਰਸ ਆਰ ਰਿਸਪੋਂਸੀਬਲ ਫਾਰ ਮਾਈ ਪੇਨ, ਫਾਰ ਮਾਈ ਪ੍ਰੋਬਲਮਸ। ਪਰ ਕਹਿੰਦੇ ਹਨ ਹੁਣ ਕਿਉਂਕਿ ਮੈਨੂੰ ਨਜ਼ਰ ਆ ਗਿਆ, ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਦੂਸਰਿਆਂ ਦਾ ਕਰਦਾ ਸੀ, ਹੁਣ ਮੈਂ ਆਪਣਾ ਕੀਤਾ ਹੈ, ਤੇ ਜਦ ਖੁਦ ਕਰਮ ਕਰਦਾ ਸੀ ਤੇ ਫਿਰ ਰਿਸਪੋਂਸੀਬਲ ਵੀ ਤੇ ਫਿਰ ਆਪ ਹੀ ਸੀ, ਕੋਈ ਹੋਰ ਥੋੜਾ ਹੋ ਸਕਦਾ। ਹੁਣ ਕਹਿੰਦੇ ਟੋਟਲ ਰਿਸਪੋਂਸੀਬਿਲਟੀ ਮੈਂ ਆਪਣੇ ਤੇ ਲੈ ਰਿਹਾ ਹਾਂ ਆਪਣੇ ਮਾੜੇ ਕਰਮਾਂ ਦੀ, ਤੇ ਉਹਨਾਂ ਦੇ ਵਿੱਚੋਂ ਜੋ ਦੁੱਖ ਉਤਪੰਨ ਹੁੰਦਾ ਸੀ। ਔਰ ਬਾਬਾ ਜੀ ਇਸ ਗੱਲ ਨੂੰ ਬਾਣੀ ਚ ਸਪੋਰਟ ਕਰਦੇ ਹਨ, ਇਸ ਤਰ੍ਹਾਂ ਕਹਿੰਦੇ ਹਨ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨ, ਭੁੱਲ ਕੇ ਵੀ ਕਦੇ ਕਿਸੇ ਨੂੰ ਦੋਸ਼ ਨਾ ਦਿਓ। ਇਫ ਯੂ ਆਰ ਐਕਸਪੀਰੀਅੰਸਿੰਗ ਸਮ ਪੇਨ, ਦੈਟ ਇਜ਼ ਓਨਲੀ ਬਿਕੋਜ਼ ਆਫ ਯੂ, ਨੋ ਅਦਰ ਕੈਨ ਕੋਜ ਪੇਨ ਟੂ ਯੂ, ਦੈਟ ਇਜ਼ ਓਨਲੀ ਬਿਕੋਜ਼ ਆਫ ਯੂ। ਕਹਿੰਦੇ ਹਨ, ਜੋਈ ਕੀਨੋ ਸੋਈ ਸੋਈ ਦੇਖਿਓ, ਜੋ ਕੁਛ ਮੈਂ ਕਰਦਾ ਸੀ ਹੁਣ ਸਮਝਿਆ ਹਾਂ ਕਿੱਥੇ ਕਿੱਥੇ ਗਲਤੀ ਸੀ, ਕਿੱਥੇ ਕਿੱਥੇ ਇਗਨੋਰੈਂਸ ਸੀ, ਕਿੱਥੇ ਕਿੱਥੇ ਅਗਿਆਨ ਸੀ, ਕਿੱਥੇ ਕਿੱਥੇ ਮੇਰੀ ਕਮਜ਼ੋਰੀ ਸੀ, ਕਿੱਥੇ ਕਿੱਥੇ ਆਦਤ ਤੋਂ ਮਜਬੂਰ ਸੀ। ਕਹਿੰਦੇ ਹੁਣ ਮੈਂ ਸਮਝਿਆ ਹਾਂ, ਤੇ ਇਹ ਸਾਰੀ ਦੀ ਸਾਰੀ ਸਮਝ ਨੇ ਕਹਿੰਦੇ ਮੈਨੂੰ ਇਹ ਅਵੇਅਰਨੈਸ ਦਿੱਤੀ, ਮੈਂ ਆਪਣਾ ਸਾਰਾ ਹੀ ਉਹ ਲੇਖਾ ਜੋਖਾ ਪਾੜ ਦਿੱਤਾ ਹੈ, ਆਪਣੇ ਆਪ ਨੂੰ ਜਦੋਂ ਰਿਸਪੋਂਸੀਬਲ ਠਹਿਰਾਇਆ ਹੈ, ਤੇ ਹੁਣ ਇਹ ਮੇਰੀ ਹੀ ਡਿਊਟੀ ਬਣਦੀ ਹੈ ਕਿ ਮੈਂ ਹੀ ਪਹਿਲਾਂ ਰਿਸਪੋਂਸੀਬਲ ਸੀ ਆਪਣੇ ਆਪ ਨੂੰ ਖਰਾਬ ਕਰਨ ਦੇ ਵਿੱਚ, ਹੁਣ ਇਹ ਮੇਰੀ ਹੀ ਆਪਣੀ ਰਿਸਪੋਂਸੀਬਿਲਟੀ ਹੈ ਕਿ ਮੈਂ ਆਪਣੇ ਆਪ ਨੂੰ ਸਾਧੂ ਦੀ ਸੰਗਤ ਚ ਬੈਠ ਕੇ ਸਾਧੂ ਵਰਗਾ ਹੀ ਬਣਾਵਾਂ, ਉਹਨਾਂ ਜਿਹਾ ਹੀ ਬਣਾਵਾਂ। ਕਹਿੰਦੇ ਹਨ, ਬਸ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਜਾਣ ਲਿਆ, ਦੇਖ ਲਿਆ, ਸਮਝ ਲਿਆ, ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਕਹਿੰਦੇ ਹਨ ਪਰਮ ਗਤੀ ਆ ਗਈ, ਉੱਚੀ ਅਵਸਥਾ ਪ੍ਰਾਪਤ ਹੋ ਗਈ, ਅਕਾਲ ਪੁਰਖ ਵਾਹਿਗੁਰੂ ਦਾ ਮਿਲਨ ਹੋਇਆ। ਤਾਂ ਇਹ ਉਤਨੀ ਦੇਰ ਤੱਕ ਸੰਭਵ ਨਹੀਂ ਹੈ ਜਿਤਨੀ ਦੇਰ ਤੱਕ ਉਹ ਕੰਟਰਾਸਟ ਸਾਡੇ ਸਾਹਮਣੇ ਨਾ ਆਵੇ, ਜਿਸ ਦੇ ਵਿੱਚ ਅਸੀਂ ਆਪਣੇ ਆਪ ਨੂੰ ਦੇਖ ਸਕੀਏ। ਤਾਂ ਆਓ, ਅੱਜ ਦੇ ਕੀਰਤਨ ਦੀ ਇੱਥੇ ਸਮਾਪਤੀ ਹੈ। ਜੋ ਸਾਨੂੰ ਸਿੱਖਿਆ ਮਿਲਦੀ ਹੈ ਉਹ ਇਹ ਹੈ ਕਿ ਅਸਾਂ ਉਹਨਾਂ ਪੁਰਸ਼ਾਂ ਦੀ ਸੰਗਤ ਕਰਨੀ ਹੈ ਜਿਹਨਾਂ ਪੁਰਸ਼ਾਂ ਦੀ ਸੰਗਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਰਿਫਲੈਕਟ ਕਰ ਸਕੀਏ, ਤੇ ਆਪਣੇ ਅੰਦਰ ਨੂੰ ਦੇਖ ਸਕੀਏ, ਤੇ ਫਿਰ ਆਪਣੇ ਅੰਦਰ ਨੂੰ ਬਦਲਣ ਦੇ ਵਾਸਤੇ ਇੰਸਟੈਂਟ ਐਕਸ਼ਨ ਲਈਏ, ਅਤੇ ਹੋਰ ਕਿਸੇ ਨੂੰ ਰਿਸਪੋਂਸੀਬਲ ਨਾ ਠਹਿਰਾਈਏ। ਉਸ ਦੇ ਨਾਲ ਜੀਵਨ ਚ ਅਤੀ ਸ਼ਾਂਤੀ, ਸੁੱਖ ਔਰ ਆਨੰਦ ਪੈਦਾ ਹੁੰਦਾ ਹੈ, ਅਤੇ ਆਪਣੇ ਅਵਗੁਣਾਂ ਨੂੰ ਸਵੀਕਾਰ ਕਰਨ ਦੇ ਨਾਲ ਹੀ ਉਹਨਾਂ ਤੋਂ ਛੁਟਕਾਰਾ ਮਿਲਦਾ ਹੈ। ਅਸੀਂ ਕਹਿੰਦੇ ਨਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਾਇਆ, ਕਹੁ ਨਾਨਕ ਹਮ ਨੀਚ ਕਰਮ। ਇੱਥੇ ਐਕਸੈਪਟੈਂਸ ਹੈ ਨਾ ਕਿ ਮੇਰੇ ਨੀਚ ਕਰਮ ਹਨ। ਇਹ ਸਿਰਫ ਕਹਿਣ ਦੇ ਮਾਤਰ ਹੀ ਨਹੀਂ ਹੈ ਕਿ ਅਸਾਂ ਰੋਜ਼ਾਨਾ ਇਸ ਦਾ ਨਿਤਨੇਮ ਕਰਨਾ ਹੈ, ਇਹ ਨੀਚ ਕਰਮਾਂ ਨੂੰ ਜਾਣਨਾ ਵੀ ਹੈ, ਔਰ ਉਹਨਾਂ ਨੂੰ ਜਾਣਨ ਤੋਂ ਬਾਅਦ ਇਹ ਕਹਿਣਾ ਹੈ ਔਰ ਫਿਰ ਅਰਦਾਸ ਕਰਨੀ ਹੈ ਕਿ ਗੁਰੂ ਬਾਬਾ ਜੀ ਮੇਰੇ ਤੇ ਕਿਰਪਾ ਕਰੋ, ਮੇਰੇ ਕਰਮ ਬਦਲੋ, ਆਪਣੀ ਬਖਸ਼ਿਸ਼ ਕਰੋ। ਉਸ ਤੋਂ ਬਾਅਦ ਜੋ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ, ਪ੍ਰੇਮ ਨਾਲ ਗਾਓ ਔਰ ਸਮਾਪਤ।

ਜਿਸਨੇ ਖੋਜਿਆ ਓਹਨੂੰ ਮਾਲਕ ਮਾਲਕ ਲੱਭਾ ਹੈ, ਤੇ ਜਿਸ ਸਿੱਖ ਨੇ ਮਨਜੋੜ ਕੇ ਬੇਨਤੀ ਕੀਤੀ ਹੈ ਓਹਦੀ ਅਰਦਾਸ ਜ਼ਰੂਰ ਸੁਣੀ ਜਾਏ। ਸਾਰੇ ਆਓ ਪਿਆਰੀ ਸਾਧ ਸੰਗਤ, ਅੱਜ ਦਾ ਇਹ ਸਮਾਂ ਇਹ ਰਾਤ ਖਾਸ ਬਖਸ਼ਿਸ਼ ਵਾਲੀ ਹੈ, ਕੀ ਪਤਾ ਹੋ ਜਾਏ ਬਖਸ਼ਿਸ਼, ਕੋਈ ਵੱਡੀ ਗੱਲ ਨਹੀਂ। ਆਓ ਤਰਲਾ ਤਾਂ ਕਰੋ, ਉਦਮ ਤਾਂ ਕਰੋ। ਉਹ ਕਿਹੜਾ ਉਦਮ ਹੈ? ਆਪਣੇ ਮਾਲਕ ਅੱਗੇ ਅਰਦਾਸ, ਇਹ ਸਭ ਤੋਂ ਵੱਡੀ ਦਾਤ ਹੈ ਜੋ ਗੁਰੂ ਨੇ ਸਿੱਖ ਨੂੰ ਬਖਸ਼ੀ ਹੈ, ਅਰਦਾਸ। ਜਿਸ ਅਰਦਾਸ ਦੇ ਸਦਕੇ ਸਿੱਖ ਗੁਰੂ ਨਾਲ ਜੁੜ ਜਾਂਦਾ ਹੈ। ਰਾਏ ਬੁਲਾਰ ਰੋ

ਹੈ ਖੁਦਾ। ਅੱਜ ਗੁਰੂ ਨਾਨਕ ਨੂੰ ਵਾਜਾਂ ਪਿਆ ਮਾਰ, ਇਹ ਮੇਰੇ ਦਾਤਾ ਕਿਧਰੇ ਤੇਰੇ ਦਰਸ਼ਨਾਂ ਤੋਂ ਬਗੈਰ ਹੀ ਨਾ ਇਸ ਦੁਨੀਆਂ ਤੋਂ ਕੂਚ ਕਰ ਜਾਵਾਂ। ਦਰਸ਼ਨ ਇਧਰੋਂ ਮਹਿਤਾ ਕਾਲੂ ਜੀ ਆ ਗਏ। ਕਾਲੂ ਜੀ ਰਾਏ ਮੈਂ ਸੁਣਾ ਮੇਰੇ ਧੰਨ ਗੁਰੂ ਨਾਨਕ ਦੀ ਕੋਈ ਸੋ। ਕਾਲੂ ਮੈਂ ਪਾਪੀ ਦੀਆਂ ਅਰਦਾਸਾਂ ਕਿੱਥੇ ਸੁਣਦਾ ਹੈ ਗੁਰੂ ਨਾਨਕ। ਕਾਲੂ ਤੂੰ ਅਰਦਾਸ ਕਰ। ਅੱਜ ਮਹਿਤਾ ਕਾਲੂ ਵੀ ਰੋ ਪਿਆ, 12 ਸਾਲਾਂ ਦੇ ਵਿਛੋੜੇ ਨੇ ਮੇਰੇ ਤਨ ਗੁਰੂ ਨਾਨਕ ਦੇ ਵਿਛੋੜੇ ਨੇ, ਕਾਲੂ ਨੂੰ ਰਵਾ ਦਿੱਤਾ। ਰਾਏ ਮੇਰੀ ਅਰਦਾਸ ਸੁਣ ਕੇ ਨਾਨਕ ਆਵੇਗਾ ਕਦੇ ਨੀ ਹੋ ਸਕਦਾ, ਜੇ ਆਉਂਦਾ ਹੀ ਪਿਆਵੇਗਾ ਤਾਂ ਵੀ ਵਾਪਸ ਚਲਾ ਜਾਏਗਾ। ਮੈਂ ਤਾਂ ਉਹ ਪਾਪੀ ਹਾਂ, ਮਾਇਆ ਦਾ ਕੀੜਾ ਹਾਂ ਜਿਸਨੇ 20 ਰੁਪਈਆ ਬਦਲੇ ਧੰਨ ਗੁਰੂ ਨਾਨਕ ਦੇ ਸੋਹਣੇ ਮੁਖੜੇ ਤੇ ਚਪੇੜਾ ਮਾਰੀਆ। ਕਿੱਥੇ ਕਾਲੂ ਨੇ ਕਿਹਾ ਸੀ ਨਾ, ਨਾਨਕ ਕੋਈ ਕੰਮ ਕਰ। ਹਜ਼ੂਰ ਕਹਿਣ ਲੱਗੇ ਪਿਤਾ ਜੀ ਜੋ ਹੁਕਮ ਕਰੋ। ਮੈਂ ਤੇ ਕਾਲੂ ਨੇ ਕਿਹਾ ਨਾਨਕ ਕੋਈ ਵਣਜ ਕਰ ਭਾਈ, ਕੋਈ ਬਿਜਨਸ ਕਰ, ਵਿਹਲਾ ਰਹਿਣਾ ਠੀਕ ਨਹੀਂ। ਪਿਤਾ ਜੀ ਜੋ ਹੁਕਮ। 20 ਰੁਪਈਏ ਦਿੱਤੇ, ਨਾਲ ਬਾਲੇ ਨੂੰ ਭੇਜਿਆ। ਬਾਲਿਆ ਅਜੇ ਨਾਨਕ ਜਾਣਾ ਹੈ, ਆਖੋ ਸ੍ਰੀ ਵਾਹਿਗੁਰੂ ਤੂੰ ਨਾਲ ਜਾ, ਕੋਈ ਚੰਗਾ ਸੌਦਾ ਕਰਿਆ ਜੇ, ਅਵਲ ਤਾਂ 20 ਦੇ 30 ਨਹੀਂ ਤਾਂ 25 ਜ਼ਰੂਰ ਬਣਾ ਕੇ ਲਿਆ ਜੇ। ਜੰਗਲ ਚ ਪਹੁੰਚੇ, ਅੱਗੇ ਮਹਾਂਪੁਰਸ਼ ਬੈਠੇ। ਅਜੂਰ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਵੇਖਣਾ ਕਿਹੜੇ ਪਿਆਰ ਨਾਲ ਜੁੜੇ ਹਨ ਮਹਾਂਪੁਰਸ਼, ਰੱਬ ਦੇ ਪਿਆਰੇ ਹਨ, ਸਾਇੰ ਦੀ ਬੰਦਗੀ ਕਰਨ ਵਾਲੇ ਹਨ। ਬਾਲਿਆ ਆ ਇਹਨਾਂ ਦੇ ਦਰਸ਼ਨ ਕਰੀ। ਬਾਲੇ ਨੇ ਕਿਹਾ ਮਹਾਰਾਜ ਆਪਾਂ ਘਰੋਂ ਇਸ ਵਾਸਤੇ ਨੀ ਤੁਰੇ, ਆਪਾਂ ਕੋਈ ਬਿਜਨਸ ਕਰਨਾ ਹੈ। ਅਜੂਰ ਕਹਿਣ ਲੱਗੇ ਬਾਲਿਆ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਇਹ ਸਭ ਤੋਂ ਵੱਡਾ ਬਿਜਨਸ ਹੈ, ਆਖੋ ਸਹੀ ਹੋਏ। ਆ ਤਾਂ ਸਹੀ ਹਜ਼ੂਰ ਆਏ, ਇਹ ਮਹਾਂਪੁਰਸ਼ਾਂ ਦਾ ਝੁੰਡ, ਸੰਤਾਂ ਦਾ ਝੁੰਡ ਬੈਠਾ। ਇਹਨਾਂ ਦਾ ਜਿਹੜਾ ਜਥੇਦਾਰ ਸੀ ਚਿੱਟਾ ਦੁੱਧ ਵਰਗਾ ਦਾੜਾ, ਵੱਡੀਆਂ ਵੱਡੀਆਂ ਜੱਟ ਹਜ਼ੂਰ ਕੋਲ ਆ ਕੇ ਬੈਠੇ ਤੇ ਪੁੱਛਿਆ ਸੁਣਾਓ ਮਹਾਂਪੁਰਸ਼ੋ ਪ੍ਰਸ਼ਾਦ ਪਾਣੀ ਛਕਿਆ ਕਿ ਨਹੀਂ? ਦੁਨੀਆਂ ਨੂੰ ਦਾਤ ਦੇਣ ਵਾਲਾ ਅੱਜ ਇਹਨਾਂ ਸਾਧੂਆਂ ਨੂੰ ਪੁੱਛਦੇ, ਨੇਤਰ ਖੋਲੇ। ਪ੍ਰਸ਼ਾਦ ਪਾਣੀ ਹਾਂ, ਇਹਨਾਂ ਸਾਧੂਆਂ ਦਾ ਜਿਹੜਾ ਸ਼੍ਰੋਮਣੀ ਸੀ ਕਹਿਣ ਲਗਾ 3 ਦਿਨ ਹੋ ਗਏ ਪ੍ਰਸ਼ਾਦ ਨਹੀਂ ਛਕਿਆ। 3 ਦਿਨ ਹਜ਼ੂਰ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਪਿਤਾ ਨੇ ਕੀ ਕਿਹਾ ਸੀ? ਪਿਤਾ ਨੇ ਕਿਹਾ ਸੀ ਕੋਈ ਖਰਾ ਸੌਦਾ ਕਰਿਆ ਜੇ, ਕੋਈ ਚੰਗਾ ਬਿਜਨਸ ਕਰਿਆ ਜੇ। ਤੋ ਹਜ਼ੂਰ ਕਹਿਣ ਲੱਗੇ ਬਾਲਿਆ ਫਿਰ ਗੁਰੂ ਨਾਨਕ ਮੇਰੇ ਦਾਤਾ ਜੀ ਕਹਿਣ ਲੱਗੇ ਨਿਰੰਕਾਰ ਦੇ ਪਿਆਰ ਵਾਲੇ ਮਹਾਂਪੁਰਸ਼ ਇਹ ਹਨ ਭੁੱਖੇ ਤੇ ਇਹਨਾਂ ਨੂੰ ਬਈ ਪ੍ਰਸ਼ਾਦ ਤਿਆਰ ਕਰਕੇ ਛਕਾਈਏ, ਇਹ ਸਭ ਤੋਂ ਚੰਗਾ ਸੌਦਾ ਹੈ। ਗੁਰੂ ਨਾਨਕ ਆਖੇ ਸੁਣ ਭਾਈ ਬਾਲਾ ਇਹ ਸੌਦਾ ਹੈ ਲਾਭਵੰਤ, ਅਬ ਕਰੀਏ ਤਤਕਾਲ। ਮਹਾਂਪੁਰਸ਼ਾਂ ਦੀ ਸੇਵਾ ਕਰਨੀ ਰੱਬ ਦੀ ਸੇਵਾ। ਬਾਲੇ ਨੇ ਬੜਾ ਸਮਝਾਇਆ, ਹਜ਼ੂਰ ਕਹਿਣ ਲੱਗੇ ਨਾ ਬਈ ਬਾਲੇ ਇਹ ਸਭ ਤੋਂ ਸੱਚਾ ਸੌਦਾ। ਝੂੜਕਾਣੇ ਜਾ ਕੇ ਰਸਤ ਲਿਆ ਕੇ ਮੇਰੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਰਸਤ ਲਿਆਂ ਦੀ ਲੋ ਮਹਾਂਪੁਰਸ਼ੋ ਭੋਜਨ ਤਿਆਰ ਕਰੋ ਕੀਤਾ ਤੇ ਹਜ਼ੂਰ ਆਪ ਭੁੱਖਿਆਂ ਸਾਧੂਆਂ ਨੂੰ ਪ੍ਰਸ਼ਾਦਾ ਪੈ ਚੁਕਾਉਂਦੇ ਪ੍ਰਸ਼ਾਦ ਚੁਕਾਇਆ। ਸ਼੍ਰੋਮਣੀ ਸੰਤ ਨੇ ਵੇਖਿਆ ਕੌਣ ਹੈ, ਅਵਸਥਾ ਛੋਟੀ ਹੈ, ਮਸਤਕ ਤੇ ਬੜਾ ਜਲਾਲ ਹੈ, ਇਹਦੇ ਨੈਣਾ ਵਿਚ ਕੋਈ ਅਗੰਮੀ ਮਸਤੀ ਹੈ, ਬੋਲਣ ਚ ਬੜੀ ਮਿਠਾਸ, ਪਤਾ ਨਹੀਂ ਇਹ ਕੌਣ ਹੈ। ਜਿਸ ਵੇਲੇ ਅੰਤਰ ਧਿਆਨ ਹੋ ਕੇ ਇਸ ਨੇ ਵੇਖਿਆ
ਤੇਰੇ ਰਹਿ ਨਹੀਂ ਸਕਿਆ ਤੇ ਉਠਿਆ ਤੇ ਮੇਰੇ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਬਹਿ ਪਿਆ। ਸਾਰੇ ਸਾਧੂ ਕਹਿਣ ਲੱਗੇ ਗੁਰੂ ਜੀ ਇਹ ਕੀ ਛੋਟਾ ਜਿਹਾ ਬਾਲਕਾ ਇਹਦੇ ਚਰਨਾਂ ਤੇ ਢਹਿ ਪਿਓ। ਸ਼੍ਰੋਮਣੀ ਸਾਧੂ ਨੇ ਕਿਹਾ ਕਿ ਭਾਈ ਇਹਨੂੰ ਬਾਲਕਾ ਨਾ ਸਮਝੋ, ਇਹ ਤਾਂ ਆਪ ਨਿਰੰਕਾਰ ਹੈ। ਆਖੋ ਸ੍ਰੀ ਵਾਹਿਗੁਰੂ। ਸਾਰਿਆਂ ਨੇ ਨਮਸਕਾਰ ਕੀਤੀ। ਹਜ਼ੂਰ ਵਿਦਾ ਹੋਏ ਬਾਲਿਆ, ਆਉਣ ਵਾਪਸ ਚਲੀ ਆਏ। ਜਿਸ ਨਾਨਕੇ ਆਣੇ ਦੇ ਕੋਲ ਪਹੁੰਚੇ, ਹਜ਼ੂਰ ਕਹਿਣ ਲੱਗੇ ਬਾਲਿਆ ਅਸੀਂ ਤਾਂ ਇੱਥੇ ਵਣਾਂ ਦੀਆਂ ਚੰਗੀਆਂ ਚ ਬਵਾਂਗੇ ਤੇ ਤੂੰ ਘਰ ਜਾ। ਬਾਲੇ ਨੇ ਸੋਚਿਆ ਵੀ ਉਸ ਵੇਲੇ ਸਮਝਾਇਆ ਸੀ, ਸਮਝੇ ਨਹੀਂ, 20 ਰੁਪਏ ਸਾਧਾਂ ਨੂੰ ਖਵਾ ਦਿੱਤੇ ਹਨ ਤੇ ਹੁਣ ਡਰਦੇ ਮਾਰੇ ਘਰ ਨਹੀਂ ਜਾਂਦੇ। ਬਾਲਾ ਘਰ ਆ ਗਿਆ। ਕਾਲੂ ਨੂੰ ਪਤਾ ਲੱਗਾ ਵੀ ਬਾਲਾ ਆਇਆ, ਨਾਨਕ ਨਹੀਂ ਆਇਆ। ਭਾਈ ਬਾਲੇ ਦੇ ਘਰ ਚਲੇ ਗਏ ਮਹਿਤਾ ਕਾਲੂ। ਬਾਲਿਆ ਜੀ ਮਹਾਰਾਜ, ਨਾਨਕ ਕਿੱਥੇ ਹੈ? ਭਾਈ ਬਾਲਾ ਨੇ ਬੋਲਿਆ, ਭਾਈ ਬੋਲ ਤਾਂ ਸਹੀ, 20 ਰੁਪਏ ਤੁਹਾਨੂੰ ਦਿੱਤੇ ਸਨ, 20 ਦੇ 30 ਬਣਾਏ ਕਿ 25 ਦੱਸ। ਬਾਲਾ ਕਹਿਣ ਲੱਗਾ ਮਹਿਤਾ ਜੀ 30 ਤੇ 25 ਕੀ ਬਣਾਉਣੇ, ਸਾਨੂੰ ਤਾਂ ਮੂੜੀ ਗੁੱਲ ਹੈ। ਆਖੋ ਸ੍ਰੀ ਵਾਹਿਗੁਰੂ। ਮੂੜੀ ਗੁੱਲ ਕਿਸ ਤਰ੍ਹਾਂ? ਸਾਰੀ ਵਿਖਿਆ ਦੱਸ। ਮੈਂ ਤੇ ਕਾਲੂ ਨੂੰ ਕ੍ਰੋਧ ਆ ਗਿਆ, ਗੁੱਸੇ ਦੀ ਜਵਾਲਾ ਅੰਦਰ ਬਲ ਉੱਠੀ। ਕਿੱਥੇ ਹੈ ਨਾਨਕ? ਮੇਰਾ ਘਰ ਉਜਾੜ ਦਿੱਤਾ। ਇਹ ਨਹੀਂ ਸੀ ਪਤਾ ਕਾਲੂ ਨੂੰ ਕਿ ਇਹ ਉਜਾੜਦਾ ਨਹੀਂ, ਇਹਦਾ ਉਜੜਿਆਂ ਨੂੰ ਵਸਾਉਣ ਵਾਸਤੇ ਆਇਆ। ਆਖੋ ਸ੍ਰੀ ਵਾਹਿਗੁਰੂ। ਅੱਜ ਕਿੱਥੇ ਹੈ ਨਾਨਕ? ਮੈਂ ਤਾਂ ਕਾਲੂ ਜਾ ਰਿਹਾ ਉਸੇ। ਮਾਤਾ ਤ੍ਰਿਪਤਾ ਨੂੰ ਪਤਾ ਲੱਗਾ, ਬੁਲਾਇਆ ਬੇਬੇ ਨਾਨਕੀ, ਨਾਨਕੀ ਅੱਜ ਤੇਰੇ ਪਿਤਾ ਨੂੰ ਬੜਾ ਗੁੱਸਾ ਚੜਿਆ, ਪਤਾ ਨੀ ਮੇਰੇ ਲਾਲ ਨੂੰ ਕੀ ਆਖੇਗਾ, ਤੂੰ ਸਮਝਾ ਜਾ ਕੇ। ਕੋਈ ਨੀ, 20 ਰੁਪਏ ਹੀ ਹਨ। ਮੈਂ ਤਾਂ ਕਾਲੂ ਜਾ ਰਿਹਾ। ਪਿੱਛੇ ਬੇਬੇ ਨਾਨਕੀ ਤੁਰ ਪਈ। ਮਾਤਾ ਨੇ ਸੋਚਿਆ ਨੌਜਵਾਨ ਧੀ ਨੂੰ ਘਰੋਂ ਭੇਜ ਦਿੱਤਾ ਹੈ, ਇਹ ਵੀ ਪਿੱਛੇ ਤੁਰ ਪਈ। ਮੈਂ ਤਾਂ ਕਾਲੂ ਪਹੁੰਚਿਆ ਕਿੱਥੇ? ਜਿੱਥੇ ਮੇਰੇ ਧੰਨ ਗੁਰੂ ਨਾਨਕ ਸਦੇਵ ਪਾਤਸ਼ਾਹ ਸਮਾਧੀ ਲਗਾ ਕੇ ਬੈਠੇ ਸਨ। ਜਾਂਦੇ ਆ ਸਾਰੀ ਬਾਹੋਂ ਫੜ ਲਏ, ਖੜਾ ਕਰ ਲਿਆ ਤੇ ਕ੍ਰੋਧ ਵਿਚ ਆ ਕੇ ਕਿਹਾ ਕਿੱਥੇ ਹਨ ਮੇਰੇ 20 ਰੁਪਏ? ਹਜ਼ੂਰ ਨੇ ਇੱਕ ਵਾਰੀ ਨੇਤਰ ਖੋਲੇ ਤੇ ਤੱਕਿਆ, ਫਿਰ ਨੀਵੀ ਪਾ ਲਈ। ਕਾਲੂ ਦੇ ਅੰਦਰ ਗੁੱਸਾ ਸੀ, ਗੁੱਸੇ ਵਿਚ ਆ ਕੇ ਫਿਰ ਮਹਿਤੇ ਕਾਲੂ ਨੇ ਕੀ ਕੀਤਾ? ਮਹਿਤੇ ਦਾ ਖੱਬਾ ਹੱਥ ਉੱਠਿਆ ਤੇ ਮੇਰੇ ਧੰਨ ਗੁਰੂ ਨਾਨਕ ਦੇ ਸੱਜੇ ਗਲ ਤੇ ਚਪੇੜ ਜਾ ਵਜੀ। ਬੇਬੇ ਪਿੱਛੋਂ ਆਈ, ਛੇਤੀ ਛੇਤੀ ਪਹੁੰਚੀ ਇਸ ਖਿਆਲ ਵਿਚ ਕਿ ਮੈਂ ਟਾਈਮ ਨਾਲ ਪਹੁੰਚ ਗਈ ਹਾਂ, ਅਜੇ ਮੇਰੇ ਵੀਰ ਨੂੰ ਕੁਝ ਨਹੀਂ ਕਿਹਾ ਪਿਤਾ ਨੇ। ਪਰ ਜਿਸ ਵੇਲੇ ਮੀਂਹ ਜਲਾ ਕੇ ਵੇਖਿਆ ਕੀ ਤੱਕਿਆ, ਮੇਰੇ ਨਿਰੰਕਾਰੀ ਵੀਰ ਦੇ ਮੂੰਹ ਦੇ ਉੱਤੇ ਨੀਲ ਪੈ ਗਏ। ਜੱਫੀ ਪਾ ਲਈ ਕਾਲੂ, ਪਿਤਾ ਜੀ ਮੇਰੇ ਵੀਰ ਨੂੰ ਨਾ ਮਾਰੋ। ਫਿਰ ਬੇਬੇ ਨਾਨਕੀ ਰੋ ਕੇ ਅਰਦਾਸ ਕਰਦੀ ਹੈ।

ਦੱਸੇ ਉਹ ਦੁਨੀਆਂ ਦੇ ਲੋਕੋ ਮੈਂ ਗੁਰੂ ਨਾਨਕ ਦਾ ਦੀਵਾਨਾ ਹੁਣ ਥੋੜਾ ਇਹ ਤਾਂ ਤੁਰੋ ਪਿਆਰ ਮੈਨੂੰ ਮਿਲਿਆ ਰਾਹੇ ਬੁਲਾਰ।

ਕੀ ਕਹਿੰਦੀ ਹੈ, ਜਹਾਂ ਵੀ ਜਾ ਨਿਕਲਤਾ ਹੂੰ ਯਹੀ ਕਹਤੀ ਮੁਝੇ ਹਲਕਤੀ, ਵੋ ਦੇਖੋ ਆਇਆ ਦੀਵਾਨਾ।

ਇਧਰੋਂ ਤੋੜ ਉੱਡੀ। ਕਾਲੂ ਵੇਖ ਕੌਣ ਪਿਆ ਆਉਂਦਾ ਹੈ, ਕਿਧਰੇ ਮੇਰਾ ਗੁਰੂ ਨਾਨਕ ਤਾਂ ਨਹੀਂ ਪਿਆ ਆਉਂਦਾ। ਕਾਲੂ ਨੇ ਚੱਕਿਆ ਕੋਈ ਰੱਥ ਆ ਰਿਹਾ, ਨੇੜੇ ਆਇਆ ਰੱਥ, ਕੀ ਤੱਕਿਆ ਵਿੱਚ ਬੇਬੇ ਨਾਨਕੀ ਬੈਠੀ ਆ, ਖੁਸ਼ ਸ੍ਰੀ ਵਾਹਿਗੁਰੂ ਰਾਏ ਜੀ ਨਾਨਕੀ ਆਈ। ਰਾਏ ਬੁਲਾਰ ਉੱਠ ਕੇ ਖੜਾ ਹੋ ਗਿਆ, ਕਾਲੂ ਇਸ ਮਾਤ ਲੋਕ ਵਿੱਚ ਵੀ ਪਹਿਲੇ ਨਾਨਕੀ ਆਈ ਤੇ ਪਿੱਛੇ ਨਾਨਕ ਆਇਆ ਹੈ, ਤੇ ਜੇ ਤਲਵੰਡੀ ਦੇ ਅੰਦਰ ਨਾਨਕੀ ਆਈ ਹੈ ਤਾਂ ਮੇਰਾ ਖਿਆਲ ਹੈ ਬੇਬੇ ਨਾਨਕੀ ਦਾ ਸੋਹਣਾ ਵੀਰ ਵੀ ਕਿਧਰੋਂ ਆਉਂਦਾ ਹੋਵੇਗਾ। ਨੇੜੇ ਪਹੁੰਚ ਬੇਬੇ ਨੇ ਤੱਕਿਆ ਮੇਰੇ ਨਿਰੰਕਾਰੀ ਵੀਰ ਦੇ ਚਰਨਾਂ ਦਾ ਆਸ਼ਕ ਰਾਏ ਬੁਲਾਰ, ਅਦਬ ਨਾਲ ਰੱਤ ਉਤਰੀ। ਰਾਏ ਬੁਲਾਰ ਨੇ ਰੋ ਕੇ ਕਿਹਾ ਨਾਨਕੀ ਸੁਣਾ ਕੋਈ ਆਪਣੇ ਵੀਰ ਦੀ ਸੋ, ਕਿੱਥੇ ਹੈ ਮੇਰਾ ਧਨ ਗੁਰੂ ਨਾਨਕ ਜਿਸ ਦੇ ਪਿਆਰ ਨੇ ਮੈਨੂੰ ਵਿਆਕੁਲ ਕਰ ਦਿੱਤਾ, ਅਜੇ ਨਹੀਂ ਆਇਆ ਮੇਰਾ ਵੀਰ। ਨਹੀਂ ਨਾਨਕੀ, ਵੇਖ ਵੇਖ ਕੇ ਅੱਖਾਂ ਵੀ ਥੱਕ ਗਈਆਂ, ਨਹੀਂ ਆਇਆ ਅਜੇ ਮੇਰਾ ਉਹ ਨਿਰੰਕਾਰੀ ਰੱਬੀ ਨੂਰ ਵਲੀ ਅੱਲਾ ਪੀਰਾਨ ਪੀਰ ਗੁਰੂ ਨਾਨਕ। ਬੇਬੇ ਨੇ ਕਿਹਾ ਮੈਨੂੰ ਤਾਂ ਰਾਤੀ ਸੋਹਣੇ ਦਰਸ਼ਨ ਦੇ ਕੇ ਕਿਹਾ ਸੀ ਬੇਬੇ ਤੂੰ ਚੱਲ ਤਲਵੰਡੀ ਅਸੀਂ ਵੀ ਆਵਾਂਗੇ, ਪਰ ਅਜੇ ਨਹੀਂ ਆਏ। ਨਹੀਂ ਨਾਨਕ, ਬੜੀਆਂ ਅਰਦਾਸਾਂ ਕੀਤੀ, ਨਾਨਕੀ ਤੂੰ ਅਰਦਾਸ ਕਰ, ਅਸੀਂ ਪਾਪੀ ਹਾਂ, ਸਾਡੀਆਂ ਅਰਦਾਸਾਂ ਨਹੀਂ ਸੁਣਦਾ, ਤੂੰ ਅਰਦਾਸ ਕਰ। ਸੱਤ ਬੱਚੇ ਬੇਬੇ ਘਰ ਆਈ, ਅੱਗੇ ਆ ਕੇ ਕੀ ਤੱਕਿਆ ਮਾਤਾ ਤ੍ਰਿਪਤਾ ਬੇਸੁੱਧ ਪਈ। ਬੇਬੇ ਨੇ ਆ ਕੇ ਪਿਆਰ ਨਾਲ ਮਾਂ ਨੂੰ ਆਵਾਜ਼ ਦਿੱਤੀ, ਮਾਤਾ ਤ੍ਰਿਪਤਾ ਨੇ ਨੇਤਰ ਖੋਲੇ, ਕੀ ਤੱਕਿਆ ਨਾਨਕ ਦੇ ਪਿਆਰੇ ਜੁੜੀ ਬੈਠੀ ਸਾਂ, ਪਰ ਨਾਨਕ ਦੀ ਭੈਣ ਆ ਗਈ ਹੈ। ਸਤਿਕਾਰ ਕੀ ਨਾਨਕੀ ਕੋਈ ਆਪਣੇ ਵੀਰ ਦੀ ਸੋਚ ਨਾ। ਵੇਖਣਾ ਇੱਕ ਸਾਲ ਨੀ ਦੋ ਨੀ ਬਾਰਾਂ ਸਾਲ, ਨਿਰੰਕਾਰ ਨੇ ਵਡੇਰੀ ਅਵਸਥਾ ਵਿਚ ਇੱਕੋ ਪੁੱਤਰ ਦਿੱਤਾ ਤੇ ਉਹ ਵੀ ਬਾਰਾਂ ਸਾਲਾਂ ਤੋਂ ਵਿਛੜੇ। ਬਾਰਾਂ ਸਾਲਾਂ ਦਾ ਵਿਛੋੜਾ ਜਿਸ ਮਾਂ ਨੂੰ ਇਕਲੌਤੇ ਪੁੱਤਰ ਦਾ ਮਿਲ ਗਿਆ ਹੋਵੇ ਉਸ ਮਾਂ ਦੇ ਦਿਲ ਕੋਲੋਂ ਪੁੱਛੋ। ਵੇਖਣਾ ਨਾਨਕੀ ਪੂਰੂ ਮਾਸੀ ਆਈ, ਮੈਂ ਇੰਤਜ਼ਾਰ ਕੀਤੀ ਆਵੇਗਾ ਮੇਰਾ ਲਾਲ, ਪੂਰੂ ਮਾਸੀ ਲੰਘ ਗਈ, ਗੁਰੂ ਨਾਨਕ ਆਇਆ ਹੀ। ਫਿਰ ਮੈਂ ਆਪਣੇ ਹੱਥੀਂ ਸੂਤਰ ਕੱਤਿਆ,

ਕੱਪੜਾ ਬਣਾ ਕੇ ਕੱਟ ਕੇ ਚੋਲਾ ਤਿਆਰ ਕੀਤਾ। ਆਵੇਗਾ ਨਾਨਕ ਉਹਦੇ ਗਲ ਵਿਚ ਪਾਵਾਂਗੀ। ਉਰਮਾਸ਼ੀ ਲੰਘੀ, ਚੋਲਾ ਉਸੇ ਤਰ੍ਹਾਂ ਪਿਆ। ਇੱਕ ਨਹੀਂ ਦੋ ਨਹੀਂ ਨਾਨਕੀ, 12 ਚੋਲੇ ਤਿਆਰ ਹੋਏ ਪਏ। ਪਰ ਚੋਲੇ ਤਿਆਰ ਹਨ, ਚੋਲੇ ਪਾਉਣਾ ਨਹੀਂ ਆਉਂਦਾ। ਨਾਨਕੀ ਤੂੰ ਅਰਦਾਸ ਕਰ, ਤੇਰੇ ਨਾਲ ਬੜਾ ਪਿਆਰ ਕਰਦਾ ਸੀ ਮੇਰਾ ਲਾਲ। ਮਾਤਾ ਦੀ ਹਾਲਤ ਨੂੰ ਵੇਖ ਕੇ ਪਿਆਰੀ ਸਾਧ ਸੰਗਤ, ਬੇਬੇ ਨਾਨਕੀ ਦੀਆਂ ਅੱਖਾਂ ਵੀ ਵਸ ਪਈ। ਫਿਰ ਰੋ ਕੇ ਕਰਦੀ ਏ ਅਰਦਾਸ। ਕਿਹੜੀ ਅਰਦਾਸ? ਜਿਹੜੀ ਰਾਏ ਬੁਲਾਰ ਪਿਆ ਕਰਦਾ ਹੈ। ਆਓ ਆਪਾਂ ਵੀ ਕਰੀਏ।

ਅੱਖੀਆਂ ਨੇਤਰਾਂ ਵਿੱਚ ਦਰਸ਼ਨਾਂ ਦੀ ਸਿੱਖ ਹੈ ਉਹਨਾਂ ਨੂੰ ਨੀਂਦਰ ਕਿੱਥੇ। ਅੱਜ ਬੇਬੇ ਨਾਨਕ ਸਾਰੀ ਦੁਨੀਆ ਸੁੱਤੀ ਹੈ, ਬੇਬੇ ਜਾਗ ਰਹੀ ਹੈ, ਕੋਠੇ ਤੇ ਚੜ ਗਈ। ਚਿੱਟੀ ਦੁੱਧ ਵਰਗੀ ਚਾਨਣੀ ਰਾਤ ਹੈ, ਦੂਰ ਦੂਰ ਵੇਖਦੀ ਹੈ, ਕਿਧਰੋਂ ਆਉਂਦਾ ਹੋਵੇ ਮੇਰਾ ਨਿਰੰਕਾਰੀ ਵੀਰ ਨਹੀਂ ਹੈ। ਫਿਰ ਰੋ ਪੈਂਦੀ ਹੈ, ਅੱਖਾਂ ਵਿਚੋਂ ਪਾਣੀ, ਸਾਵਣ ਪਾਦੋ ਦੀਆਂ ਚੜੀਆਂ ਲੱਗ ਜਾਂਦੀਆਂ ਹਨ, ਤੇ ਕਰਦੀ ਏ ਅਰਦਾਸ।

ਹੁਣ ਦੇਰੀਆਂ ਨਾਲ ਆ ਕੇ ਦਰਸ਼ਨ ਦੇ। ਮੈਨੂੰ ਇਹ ਨਹੀਂ ਮਾਣ ਕੇ ਤੂੰ ਮੇਰਾ ਵੀਰ ਹੈ, ਮੈਂ ਤਾਂ ਨਿਮਾਣੀ ਭੈਣ ਤੇਰੇ ਜੀ ਅਰਦਾਸ ਕਰਦੀ। ਜਿਵੇਂ ਆਪਣੇ ਸਿੱਖਾਂ ਨੂੰ ਤਾਰਦਾ ਰਿਹਾ ਹੈ ਤੇ ਹੁਣ ਵੀ ਤਾਰ ਰਿਹਾ ਵੀਰ, ਮੈਂ ਨਿਮਾਣੀ ਤੇਰੀ ਭੈਣ। ਰੋ ਪੀ ਦੇ ਤੇ ਕੋਠੇ ਤੇ ਖੜੋਤੀ ਅੱਧੀ ਰਾਤ ਵੇਲੇ ਤੇਰੇ ਬੇਬੇ ਨੇ ਅਰਦਾਸ ਕੀਤੀ।

ਅੱਗੇ ਅੱਗੇ ਮੇਰਾ ਧੰਨ ਗੁਰੂ ਨਾਨਕ ਜਪਾਉਂਦਾ ਜਾ ਰਿਹਾ ਸਤ ਕਰਤਾਰੀ ਤੇ ਪਿੱਛੇ 33 ਕਰੋੜ ਦੇਵਤਾ ਮੇਰੇ ਧੰਨ ਗੁਰੂ ਨਾਨਕ ਦੇ ਤਲੀਆਂ ਦੀ ਖਾਕ ਚਟਕਾਉਂਦਾ ਆਖੋ ਸ੍ਰੀ ਵਾਹਿਗੁਰੂ ਲੈ ਮਰਦਾਨੇ ਹੁਣ ਬੋਲੀ ਨਾ ਬੇਬੇ ਨਾਨਕੀ ਦੀ ਆਸ ਪੂਰਨ ਕਰਨੀ ਹਜ਼ੂਰ ਆਏ ਅਡੋਲ ਹੀ ਆ ਕੇ ਬੇਬੇ ਨਾਨਕੀ ਦੇ ਹੱਥਾਂ ਤੋਂ ਮੱਖਣ ਚੁੱਕਿਆ ਤੇ ਪਿਆਰ ਨਾਲ ਵਚਨ ਕੀਤਾ ਬੇਬੇ ਬੋਲ ਸਤ ਕਰਤਾਰ ਬੇਬੇ ਦੇ ਕੰਨਾਂ ਚ ਸਤ ਕਰਤਾਰ ਦੀ ਆਵਾਜ਼ ਪਈ ਸਾਰੀ ਸੁਰਤ ਕੰਨਾਂ ਵਿਚ ਲਿਆ ਕੇ ਇਹ ਆਵਾਜ਼ ਤੋਂ ਮੇਰੇ ਵੀਰਨ ਦੀ ਜਾਪਦੀ ਹੈ ਜੋ ਨੇਤਰ ਖੋਲੇ ਬੇਬੇ ਨੇ ਕੀ ਤੱਕਿਆ ਜਿਸ ਮੂਰਤ ਦਾ ਧਿਆਨ ਪਈ ਧਰਦੀ ਸਾਂ ਮੂਰਤ ਸੂਰਤ ਬਣ ਕੇ ਮੇਰਾ ਵੀਰ ਸਾਹਮਣੇ ਖਲੋਤਾ ਵੀਰ ਮੇਰਾ ਨਿਰੰਕਾਰੀ ਵੀਰ ਵੀਰ ਜੀ ਆ ਗਏ ਹੋ ਹਾਂ ਬੇਬੇ ਤੇਰੀਆਂ ਅਰਦਾਸਾਂ ਨੂੰ ਸੁਣ ਕੇ ਆ ਗਏ ਬੇਬੇ ਉੱਠੀ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਣ ਲੱਗੀ ਮਰਿਆਦਾ ਪੁਰਸ਼ੋਤਮ ਹਜ਼ੂਰ ਨੇ ਬੇਬੇ ਦਾ ਹੱਥ ਬੇਬੇ ਦਾ ਸਿਰ ਆਪਣੇ ਹੱਥਾਂ ਤੇ ਲੈ ਲਿਆ ਤੇ ਵਚਨ ਕੀਤਾ ਬੇਬੇ ਮੱਥਾ ਨਾ ਟੇਕ ਤੂੰ ਵੱਡੀ ਏ ਆਖੋ ਸ੍ਰੀ ਵਾਹਿਗੁਰੂ ਰੋਕਦੇ ਬੇਬੇ ਵੀਰਵੇ ਤੂੰ ਵੱਡਾ ਹੈ ਕਿ ਮੈਂ ਵੱਡੀ ਤੂੰ ਵੱਡਾ ਹੈ ਜਿਸਨੇ ਕਲਯੁਗੀ ਜੀਵਾਂ ਦਾ ਉਧਾਰ ਕੀਤਾ ਹੈ ਸੱਜਣ ਠੱਗ ਨੂੰ ਸੰਤ ਬਣਾਇਆ ਹੈ ਵਲੀ ਕਨਾਰੀ ਦਾ ਮਾਨ ਤੋੜਿਆ ਹੈ ਪੱਥਰਾਂ ਨੂੰ ਪੰਜੇ ਲਗਾ ਕੇ ਮੋਮ ਕਰਨ ਵਾਲਿਆ ਤੂੰ ਵੱਡਾ ਹੈ ਕਿ ਮੈਂ ਵੱਡੀ ਨਾ ਬੇਬੇ ਮਰਿਆਦਾ ਵੀ ਰੱਖੀ ਪਰ ਵੀਰ ਮਾਤਾ ਨੂੰ ਮਿਲੇ ਹੋ ਕਿ ਨਹੀਂ ਬੇਬੇ ਪਹਿਲਾਂ ਤੇਰੇ ਕੋਲ ਆਏ ਮਾਂ ਨੂੰ ਵੀ ਮਿਲੋ ਹਜ਼ੂਰ ਆਏ ਅੱਗੇ ਮਾਤਾ ਤ੍ਰਿਪਤਾ ਬੇਸੁੱਧ ਪਈ ਹਜ਼ੂਰ ਨੇ ਬੜੇ ਪਿਆਰ ਨਾਲ ਜਾ ਕੇ ਗਲੂੰਗੜੀ ਪਾਈ ਤੇ ਕਿਹਾ ਮਾਂ ਮੈਂ ਆ ਗਿਆ ਆਖੋ ਸ੍ਰੀ ਵਾਹਿਗੁਰੂ ਖੁੱਲ ਗਿਆ ਅੱਜ ਮਾਤਾ ਤ੍ਰਿਪਤਾ ਨੂੰ 12 ਸਾਲਾਂ ਦਾ ਵਿਛੜਿਆ ਨਿਰੰਕਾਰੀ ਪੁੱਤਰ ਮਿਲਿਆ ਆਖੋ ਸ੍ਰੀ ਵਾਹਿਗੁਰੂ ਮੱਥਾ ਚੁੰਮਿਆ ਪਿਆਰ ਕੀਤਾ ਨਾਨਕੀ ਲਿਆ ਚੋਲਿਆਂ ਵਾਲੀ ਗੰਢ ਲਿਆਂਦੀ ਹੁਣ ਮਾਤਾ ਤ੍ਰਿਪਤਾ ਆਪਣੇ ਸੋਹਣੇ ਪੁੱਤਰ ਨੂੰ 1 ਚੋਲਾ ਪਵਾਇਆ ਦੂਜਾ ਤੀਜਾ 12 ਚੋਲੇ ਪਵਾਤੇ ਆਖੋ ਸ੍ਰੀ ਵਾਹਿਗੁਰੂ ਵੇਖ ਵੇਖ ਵਿਛੜਦੀ ਹੈ ਤੇ ਕਹਿੰਦੀ ਏ ਨਾਨਕ ਹੁਣ ਨਾ ਬਾਹਰ ਜਾਏ ਨਾਨਕ ਜੀ ਅੰਮੀ ਪਿਤਾ ਨੂੰ ਵੀ ਮਿਲੇ ਹੋ ਕਿ ਨਹੀਂ ਨਹੀਂ ਮਾਤਾ ਤ੍ਰਿਪਤਾ ਨੇ ਕਿਹਾ ਨਾਨਕ ਫਿਰ ਪਿਤਾ ਨੂੰ ਵੀ ਮਿਲ ਤੇਰੇ ਪਿਆਰ ਦੀਵਾਨੇ ਹੋਏ ਫਿਰਦੇ ਹਜ਼ੂਰ ਉੱਠੇ ਮੈਂ ਤੇ ਕਾਲੂ ਕੋਲ ਆਏ ਤੇ ਹਜ਼ੂਰ ਨੇ ਪਿਤਾ ਸਮਝ ਕੇ ਮੈਂ ਤੇ ਕਾਲੂ ਅੱਗੇ ਨਮਸਕਾਰ ਕੀਤੀ ਤੇ ਮੈਂ ਤਾਂ ਕਾਲੂ ਭੁੱਬਾਂ ਮਾਰ ਕੇ ਰੋ ਪਿਆ ਕਹਿਣ ਲੱਗਾ ਉਹ ਨਾਨਕ ਅੱਜ ਮੇਰੀਆਂ ਅੱਖਾਂ ਖੁੱਲ ਗਈਆਂ ਮੇਰੇ ਅੱਗੇ ਮੱਥਾ ਨਾ ਟੇਕ ਮੈਂ ਕਲਯੁਗੀ ਜੀ ਬੰਦਾ ਗੰਦਾ ਹਾਂ ਤੂੰ ਰੱਬੀ ਨੂਰ ਨਾ ਪਿਤਾ ਜੀ ਮਰਿਆਦਾ ਰੱਖਣੀ ਕਾਲੂ ਨੇ ਕਿਹਾ ਨਾਨਕ ਫਿਰ ਰਾਏ ਬੁਲਾਰ ਨੂੰ ਮਿਲੇ ਹੋ ਕਿ ਨਹੀਂ ਪਿਤਾ ਜੀ ਫਿਰ ਰਾਏ ਬੁਲਾਰ ਨੂੰ ਵੀ ਮਿਲੇ ਹਜ਼ੂਰ ਤੁਰ ਪਏ ਅੱਜ ਸਾਰਿਆਂ ਨੂੰ ਦਰਸ਼ਨ ਦੇਂਦੇ ਦੇਂਦੇ ਜਿਸ ਵੇਲੇ ਰਾਏ ਬੁਲਾਰ ਕੋਲ ਆਏ ਰਾਏ ਬੁਲਾਰ ਰੋ ਰਿਹਾ ਹੈ ਤੇ ਪਿਆ ਕਹਿੰਦਾ ਹੈ ਕਿ ਸਦਾ ਦਰਸ਼ਨਾਂ ਦੀ ਦਾਤ ਬਖਸ਼ੋ ਆਖੋ ਸ੍ਰੀ ਵਾਹ ਤੇ ਆਪਣੀ ਯਾਦ ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਤੇਰਾ ਨਾਮ ਜਪੀ ਨਾਮ ਦੇ ਸਦਕੇ ਨਾਮ ਹੀ ਮਿਲ ਜਾਏਗਾ ਤੋ ਆਓ ਪਿਆਰੀ ਸਾਧ ਸੰਗਤ ਆਪ ਸਾਰੇ ਧੰਨ ਹੋ ਜੋ ਇਸ ਸਮੇਂ ਉਧਰ ਇੰਦਰ ਦੇਵਤਾ ਵਸ ਰਿਹਾ ਹੈ ਉਧਰ ਇੰਦਰ ਦੇਵਤਾ ਹਾਜ਼ਰੀ ਲਗਵਾ ਰਿਹਾ ਹੈ ਤੇ ਇਧਰ ਤੁਸੀਂ ਗੁਰੂ ਨਾਨਕ ਦੇ ਚਰਨਾਂ ਵਿਚ ਜੁੜੇ ਇਹ ਪਿਆਰ ਹੈ ਇੱਕ ਵਾਰੀ ਵੱਡੇ ਬਾਬਾ ਜੀ ਦਿੱਲੀ ਦੀਆਂ ਸੰਗਤਾਂ ਦੀ ਅਰਦਾਸ ਸੁਣ ਕੇ ਦਿੱਲੀ ਆਏ ਜਿੱਥੇ ਹੁਣ ਨਿਊ ਰਜਿੰਦਰ ਨਗਰ ਹੈ ਇੱਥੇ ਪਹਿਲਾਂ ਖੂਨੀ ਨਾਲਾ ਹੁੰਦਾ ਸੀ ਹੁਣ ਤਾਂ ਬੜੀਆਂ ਆਬਾਦੀਆਂ ਉਸ ਵੇਲੇ ਜੰਗਲ ਹੀ ਜੰਗਲ ਸੀ ਬਾਬਾ ਜੀ ਨੇ ਇੱਥੇ ਬਖਸ਼ਿਸ਼ ਕੀਤੀ ਪਰ ਜਿਹੜੇ ਆਸ਼ਕ ਸਨ ਉਹ ਰੋਜ਼ ਪਹੁੰਚਦੇ ਸਨ ਪਿਆਰੀ ਸਾਧ ਸੰਗਤ ਪਟਿਆਲੇ ਦੇ ਰਹਿਣ ਵਾਲੇ ਸਰਦਾਰ ਹਰਚੰਦ ਸਿੰਘ ਜੀ ਐਗਰੀਕਲਚਰ ਕਮਿਸ਼ਨਰ ਪਟਿਆਲੇ ਤੋਂ ਦਿੱਲੀ ਦਰਸ਼ਨ ਕਰਨ ਵਾਸਤੇ ਆਏ ਰਾਏ ਬਹਾਦਰ ਨਾਰਾਇਣ ਸਿੰਘ ਜੀ ਰਾਧਾ ਸਵਾਮੀ ਮੱਤ ਦੇ ਸਨ ਉਨ੍ਹਾਂ ਕੋਲ ਠਹਿਰੇ ਅੰਮ੍ਰਿਤ ਵੇਲੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਣ ਲੱਗੇ
तो राय बाद नारायण सिंह जी कह लगे हरचंद सिंह असि भी नाल चलांगे जी सदके चलो जी। कार च बैठे आ गए अगे कीर्तन हो रहा है अमृत वेले आसा जी दी वार दा। तो बाबा जी धरती पुटके नीवे बहिंदे सन बरागन लगाई है हुण भी कर लो दर्शन बरागन लगा के मस्ती झूम रहे हैं ते प्यारी सात संगत बारिश शुरू हो गई। साहिबान नहीं सी कोई उते छत नहीं सी बारी दीवान सजिया होया सी। तो बाबा जी ने इशारा किया भाई कीर्तन करने वाले उते कपड़े तान दो तान दिते। ते बाबा जी ने रागी सिंह नु कहा ए तुका पढ़ो केड़िया आप भी पढ़ ली

ماحول دھار بارش شروع ہو گئی. بابا جی برگ لگا کے اڑول بیٹھے ہیں, آسے پاسے پانی پانی ہو گیا, پر سنگت بھی جڑی ہے. تو رائے بہادر نرائن سنگھ جی راجا سوامی خیال دے سن کون بیٹھے سن بابا جی دے سنگی سردار ہرچند سنگھ جی کمشنر صاحب رائے بہادر نرائن سنگھ نے کہا ہرچند سنگھ اے رب بیٹھا ہے, آخو سری بھائی اے رب بیٹھا ہے, رب بیٹھا ہے. کیوں؟ جیڑا رب دی رجا وچ آ گیا وہ رب ہے, آخو سری وائے اے رب بیٹھا. پیاری سات سنگت بارش ہوئی کھڑو گئی, سمے سر کیرتن دی سماپتی ہوئی, بابا جی دل اٹھے سارے بستر پانی دے نال چوبا چوبا اندر چلے گئے. سنگت اپنے اپنے گھروں بابا جی نے بلایا, ہرچند سنگھ نے کمشنر صاحب اندر گئے, بابا جی نالے ٹہل دے نالے مسکران دے ہیں تے نالے کیا ہرچند سیاں جی پادشاہ. بابا جی کہنے لگے اج سورے اندر نے اپنا پورا زور لایا بھی انہاں نوں گرو نانک دے چرناں تو توڑیے, آکھو سری وائے اندر نے اج پورا زور لگایا ہے. بابا جی کہنے لگے ہرچند سیاں جنہاں دا من گرو نانک نال جڑ گیا ہے اے اندر کی کر سکدا ہے, آکھو سری وائے جنہاں دا من گرو نانک نال جڑ گیا اندر نہیں توڑ سکدا. تو سچ مچ اج تا بھی من گرو نانک نال جڑیا خوشی ہوئے جو اس رات دے سمے بارش ہو رہی ہے تو آپ اتھے آ کے جڑے ہو پیاری ساتھ سنگت تے گرو نانک دی یاد وچ تے اج پورنماشی دا سماگم, اج درشن کیتے ہیں پورنماشی دا, نام لے دے ہیں من نانک سر چلا جاندا ہے خوشی ہوئے. اج جتھے بےنت سنگت جڑی بےنت وڈی پورنماشی بےنت سنگت دوروں دوروں دلی ڈیرا دون ہور دوروں دوروں سنگت امرتسر تو پہنچی تے میرے تن گرو نانک دی یاد جڑی. تو آؤ پیاری سات سنگت داس اوتھے تا نہیں پہنچ سکتا, اتو تا آ گیا مالک دے حکم انسار, پر اج ایتھے درشن کر کے بھی نانک صاحب دے درشن ہو گیا. آخو سری وائے تسی سارے جڑے ہو تن ہو آپ, پر اے تنتا یوگ سانو کس نے بنایا ہے, پیار نال آخو تن گرو جگت جلندے نو ٹھنڈ پان والے میرے بابے نے اج مہر کر کے تانو بھائی اپنے چرنا نال جوڑے جڑے ہو, تہاڈا جڑنا سفلا جتنا سما جڑے مبارک ہے تہاڈا جڑنا پن ود گئے گرو دیاں مہرا پراپت کر کے اپنا جیون سفلا کیتا ہے. تو آؤ پیاری ساتھ سنگت ہن کیرتن دی سماپتی کردا ہاں. رائے بلار تے گرو تٹھا ہے درشن ہوئے پھر پیار چاہ کے پڑھدا ہے کی ہاں کیا سلاحی کرم جنت وڈی تیری وڈیا, داتا بھی وڈا اودیاں وڈیائیاں بھی وڈیاں. تو آؤ پیاری ساتھ سنگت ہن ہن گرو پیارے سردار کرتار سنگھ جی سربت پروار جنہاں نو بھائی بابا جی مہاپرشاں دی سنگت ہوئی تے ملیا کی گرو نانک دا پیار, آخو سری بھائی او آپ تسی تک ہی رہے گرو نانک دی سیوا گرو نانک دا ستکار اے مہاپرشاں دی سنگت ہے. جتھے گرو دی سیوا ہے بھائی اوتھے کسے چیز دی کمی نہیں. تو اے میر ہے گرو دی پیاری ساز سنگت کس طرح من پیارے جڑے ہے اور اتھے کوئی سوارتھ نہیں ہے, نرال گرو نانک دا پیار گرو نانک نال جڑنا آپ جڑے ہیں تے اج انہاں دے ادم دے صدقے آپا سارے جڑے بیٹھے ہیں. آخو سری واہ ارداس کریے داتا جی اسی طرح سدا واسطے جڑو سدا واسطے جوڑی رکھو, پھول ڈالی نال لگا سونا لگتا ہے, کوڑا اگ وچ پیا ہویا چمکیلا ہے ایہدے اندر روشنی ہے, پانی ندی وچ ہی نرمل ہے. اسی طرح اے من بھائی گرو نال بانی نال سمرن نال مہاپرشاں دے بچناں نال جڑے ہوئے نرمل ہے. آخو سری واہ جی جڑے رہاں گے
ਤਾਂ ਗੁਰੂ ਨਾਨਕ ਦੀਆਂ ਸਦਾ ਮਿਹਰਾਂ, ਗੁਰੂ ਅੰਗ ਸੰਗ ਵਸੇਗਾ, ਫਿਰ ਕਿਸੇ ਚੀਜ਼ ਦੀ ਕਮੀ ਨਹੀਂ, ਫਿਰ ਜੀਵਨ ਸਫਲ, ਫਿਰ ਸਾਡਾ ਹੈ ਲੋਕ ਸੁਖੀ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸ਼ਬਦ ਦੀ ਅਖੀਰਲੀ ਤੁਕ ਪੜ ਕੇ ਸਮਾਪਤੀ ਕਰਦਾ ਤੇ ਨਾਲੇ ਬੇਨਤੀ ਕਰਦਾ ਹਾਂ ਬਈ ਸਰ ਕਰਤਾਰ ਸਿੰਘ ਜੀ ਉਹਨਾਂ ਨੇ ਕੁਛ ਵਾਜੇ ਤੇ ਮਾਇਆ ਰੱਖੀ। ਇਹ ਠੀਕ ਹੈ ਵੀ ਮੈਂ ਕੋਈ ਤਿਆਗੀ ਨਹੀਂ ਹਾਂ, ਗ੍ਰਸਤੀ ਹਾਂ, ਪਰ ਮੈਂ ਬੇਨਤੀ ਕਰਦਾ ਹਾਂ ਬਈ ਇਹ ਮਾਇਆ ਰਹਿਣ ਦਿਓ, ਕਿਉਂਕਿ ਆਪਾਂ ਸਾਰੇ ਇੱਥੇ ਹਾਜ਼ਰੀਆਂ ਲਗਾਉਣ ਵਾਸਤੇ ਬੈਠੇ। ਪੂਰਵ ਮਾਸ਼ੀ ਦਾ ਬਾਬਿਆਂ ਦੇ ਠਾੜ ਤੇ ਜਾਈਦਾ ਹੈ, ਪੂਰਵ ਮਾਸ਼ੀ ਤੇ ਆਪ ਬਖਸ਼ਿਸ਼ ਕਰਦੇ ਨੇ ਬਈ ਆਇਆ ਕਰ, ਸੱਤ ਵਚਨ ਗਰੀਬ ਨਾ। ਮੈਨੂੰ ਯਾਦ ਹੈ ਇੱਕ ਵਾਰੀ ਪੋਹ ਦੇ ਵਿਚ ਪੂਰਨਮਾਸ਼ੀ ਆਈ, ਪੋਹ ਦਾ ਮਹੀਨਾ, ਪੰਜਾਬ ਦੇ ਵਿਚ ਬੜਾ ਠੰਡਾ ਹੁੰਦਾ, ਬੜੀ ਸਰਦੀ ਹੁੰਦੀ। ਉਹ ਪੂਰਨਮਾਸ਼ੀ ਵਾਲੀ ਰਾਤ ਸੰਗਤ ਬੇਨਤੀ ਕੀਰਤਨ ਹੋਏ, ਫਿਰ ਬਾਬਾ ਜੀ ਦੇ ਬਚਨ ਤੇ ਸੰਗਤਾਂ ਬੈਠੀਆਂ, ਨਾਲੇ ਅੱਗ ਬਾਲ ਕੇ ਸੇਕ ਰਹੀਆਂ ਤੇ ਨਾਲੇ ਬਚਨ ਸੁਣਦੀਆਂ, ਬੜੀ ਠੰਡ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਹੋਏ, ਰਾਤੀ ਤਕਰੀਬਨ 12-1 ਵਜੇ ਸਮਾਪਤੀ। ਅੰਮ੍ਰਿਤ ਵੇਲੇ ਫਿਰ ਕੀਰਤਨ, ਬਾਬਾ ਜੀ ਨਿਤਨੇਮ ਤੋਂ ਬਾਅਦ ਤਕਰੀਬਨ 9-9:30 ਵਜੇ ਬਾਹਰ ਨਿਕਲਦੇ ਸੀ। ਜਿਸ ਵੇਲੇ ਨਿਕਲੇ, ਸੇਵਕ ਵੀ ਨਾਲ, ਹੋਰ ਵੀ 2-4 ਸੰਗੀ ਬਾਬਾ ਜੀ ਠਾਰ ਦੇ ਵਿੱਚ ਤੁਰਦੇ ਤੁਰਦੇ ਜਿਸ ਵੇਲੇ ਉੱਥੇ ਆਏ, ਪੁੱਛਣ ਲੱਗੇ ਬਈ ਇੱਥੇ ਸਵਾਹ ਕਿਧਰੋਂ ਆ ਗਈ, ਸਵਾਹ ਦੀਆਂ ਢੇਰੀਆਂ ਲੱਗੀਆਂ ਪਈਆਂ। ਤੋ ਬੇਨਤੀ ਕੀਤੀ ਗਰੀਬ ਨਵਾਜ, ਰਾਤੀ ਠੰਡ ਬੜੀ ਸੀ, ਗੁਰੂ ਨਾਨਕ ਦੀਆਂ ਸੰਗਤਾਂ ਆਈਆਂ ਸਨ, ਉਹਨਾਂ ਨੇ ਨਾਲੇ ਕੀਰਤਨ ਸੁਣਿਆ ਤੇ ਨਾਲੇ ਅੱਗ ਬਾਲ ਕੇ ਸੇਕਦੇ ਰਹੇ। ਤੋ ਬਾਬਾ ਜੀ ਬੜੇ ਪ੍ਰਸੰਨ ਹੋਏ, ਅਰਸ਼ਾਂ ਵੱਲ ਤੱਕਿਆ ਤੇ ਕਿਸੇ ਮਸਜਿਦ ਵਿਚ ਆ ਕੇ ਕਿਹਾ, ਹਾਂ ਭਾਈ ਲੱਗੀ ਸੀ ਭਗਤਾਂ ਦੀ ਮੰਡੀ, ਆਖੋ ਸ੍ਰੀ ਵਾਹਿਗੁਰੂ। ਫਿਰ ਨਾਮ ਦਾ ਵਣਜ ਹੋਇਆ, ਆਏ ਸਨ ਰਾਜਾ ਜੋਗੀ ਦੂਰੋਂ ਦੂਰੋਂ, ਫਿਰ ਆ ਕੇ ਧੰਨ ਗੁਰੂ ਨਾਨਕ ਸਕੇ ਪਾਤਸ਼ਾਹ ਦੇ ਦਰ ਤੇ ਹਾਜ਼ਰੀ ਭਰ ਕੇ ਆਏ ਤਪਸਵੀ, ਇੱਕ ਰਾਤ ਤਪੱਸਿਆ ਕਰਕੇ ਸਾਰੇ ਮਹੀਨੇ ਦਾ ਫਲ ਲੈ ਗਏ ਆਖੋ ਸ੍ਰੀ ਵਾਹਿਗੁਰੂ, ਸਾਰੇ ਮਹੀਨੇ ਦਾ। ਪਿਆਰੀ ਸਾਧ ਸੰਗਤ, ਇਹ ਬਖਸ਼ਾਂ ਹੁੰਦੀਆਂ ਨੇ, ਤੋ ਮੇਰੀ ਇਹ ਅਰਦਾਸ ਹੈ ਕਿ ਇਹ ਮਾਇਆ ਤੁਸੀਂ ਰਹਿਣ ਦਿਓ, ਮੇਰੀ ਵੀ ਨਿਸ਼ਕਾਮ ਹੀ ਹਾਜ਼ਰੀ ਲੱਗਣ ਦਿਓ, ਕਿਉਂਕਿ ਬਾਬਿਆਂ ਦੇ ਕੋਲ ਨਿਸ਼ਕਾਮ ਹਾਜ਼ਰੀ ਲੱਗਦੀ ਹੈ। ਫਿਰ ਇਹ ਨਹੀਂ ਵੀ ਕਿਸੇ ਚੀਜ਼ ਦੀ ਕਮੀ ਰਹਿ ਜਾਂਦੀ ਹੈ, ਮਾਲਕ ਨੂੰ ਰਿਝਾਈਏ, ਮਾਲਕ ਸਭ ਕੁਝ ਦਿੰਦਾ ਹੈ। ਤੋ ਮੇਰੀ ਅਰਦਾਸ ਉਮੀਦ ਹੈ ਰਾਜ ਕਰਤਾਰ ਸਿੰਘ ਜੀ ਪ੍ਰਵਾਨ ਕਰਨਗੇ, ਇਹ ਮਾਇਆ ਚੁੱਕ ਲਓ ਤੇ ਆਓ ਹੁਣ ਪਿਆਰੀ ਸਾਧ ਸੰਗਤ ਸ਼ਬਦ ਦੀ ਜਿਹੜੀ ਅਖੀਰਲੀ ਤੁਕ ਹੈ ਉਹ ਮਿਲ ਕੇ ਲਗਾਈਏ, ਉਸ ਤੋਂ ਉਪਰੰਤ ਕੀਰਤਨ ਦੀ ਸਮਾਪਤੀ ਅਰਦਾਸ ਕਰੀਏ। ਹੇ ਧੰਨ ਗੁਰੂ ਨਾਨਕ, ਅੱਜ ਸੋਹਣੇ ਤੇਰੇ ਆਗਮਨ ਦਾ ਦਿਨ ਹੈ, ਅੱਜ ਦੇ ਦਿਨ ਤੂੰ ਕਰੋੜਾਂ ਪਾਪੀਆਂ ਨੂੰ ਤਾਰਿਆ ਹੈ, ਕਿਸੇ ਤਰ੍ਹਾਂ ਸਾਡੇ ਤੇ ਮਿਹਰਾਂ ਕਰੋ, ਤਾਰੋ ਆਪਣੇ ਚਰਨਾਂ ਨਾਲ ਜੋੜੋ ਤੇ ਨਾਲੇ ਅਰਦਾਸ ਕਰੀਏ ਗੁਰਮੁਖ ਪਰਿਵਾਰ ਸਰਦਾਰ ਕਰਤਾਰ ਸਿੰਘ, ਸਾਰਾ ਗੁਰਮੁਖ ਪਰਿਵਾਰ ਮੇਰਾ ਧੰਨ ਗੁਰੂ ਨਾਨਕ ਬਾਬਾ ਜੀ ਬਖਸ਼ਿਸ਼ ਕਰਨ, ਜਿਸ ਤਰ੍ਹਾਂ ਅੱਗੇ ਜੋੜਿਆ ਹੈ ਇਸੇ ਤਰ੍ਹਾਂ ਜੋੜੀ ਰੱਖਣ, ਨਿਮਰਤਾ ਸੇਵਾ ਗਰੀਬੀ ਇਹ ਸਾਰੀਆਂ ਦਾਤਾਂ ਪਿਆਰੀ ਸਾਧ ਸੰਗਤ ਮੇਰਾ ਧੰਨ ਗੁਰੂ ਨਾਨਕ ਬਖਸ਼ੇ। ਗਰੀਬੀ ਕਿਹੜੀ ਗਰੀਬੀ, ਇਹ ਨੀ ਗਰੀਬੀ ਬਈ ਨਿਰਧਨ ਬਣ ਜਾਣਾ, ਨਹੀਂ ਪਿਆਰੀ ਸਾਧ ਸੰਗਤ ਉਹ ਹੈ ਨਿਮਰਤਾ, ਉਹ ਗਰੀਬੀ ਜੋ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਹਉ ਤਿਸ ਕੋਲ ਘੁਮਾਇਆ ਗੁਰਮਤ ਹਿਰਦੇ ਗਰੀਬੀ ਆਵੇ। ਸੇਵਾ ਕਰਕੇ ਸਭ ਕੁਝ ਕਰਕੇ ਭਾਈ ਕਿਸੇ ਵੇਲੇ ਹਉਮੈ ਟਪੜਾ ਮਾਰ ਜਾਂਦੀ ਹੈ, ਬਾਬਾ ਜੀ ਬਚਤ ਕਰਦੇ ਸਨ, ਕਿਸੇ ਨੇ ਹਉਮੈ ਟਪੜਾ ਨਾ ਮਾਰੇ ਤੇ ਮਨ ਇਸੇ ਤਰ੍ਹਾਂ ਗੁਰੂ ਦੇ ਚਰਨਾਂ ਨਾਲ ਸਦਾ ਵਾਸਤੇ ਜੁੜਿਆ ਰਹੇ। ਆਓ ਹੁਣ ਸ਼ਬਦ ਦੀ ਅਖੀਰਲੀ ਤੁਕ ਪੜ ਕੇ ਸਮਾਪਤ ਇਹ ਲੈ ਲਓ, ਸਮਝੀ ਤੁਸੀਂ ਬਚਨ ਮੰਨੋ, ਨਹੀਂ ਨਹੀਂ ਠੀਕ ਲੋ।

ਗੱਲਾਂ ਤੈਨੂੰ ਤੇ ਆਪਾਂ ਚਾਰ ਮਿੱਟੀ ਮੁਸਲਮਾਨ ਕੀ ਭਾਂਡੇ ਕਾਤੀਆਂ ਕਿਰਪਾ ਗੰਗ ਰਾਏ।

ਸਤ ਸੁਣੀਏ ਸੱਚ ਪਾਇਆ ਜਿਨ ਕਹੇ ਤੇ ਸਤ ਵਸਾਇਆ ਮੂਰਖ ਸਤ ਹੈ ਜਾਣੇ।

ਸਮਝਾ ਸੁਣਾਏ

ਕੁੱਖ ਪੂਰਾ ਪਿਓ ਵੇ ਘੱਟ ਨਾ ਕੋਈ ਆਖੇ ਪੱਤਰ ਵਾਲਾ ਪਿੱਛੇ ਪਾਈਏ ਤਾਂ ਨਾਲ ਕੋਈ ਆਪੇ।

ਸੁਝੇ ਮੇਰੇ ਗੋਬਿੰਦਾ ਤੱਕ ਹੂੰ ਸੁਝੇ।